ਇੱਕ ਦਿਨ ਆਪਣੇ ਅੱਖੀ ਪ੍ਰਸ਼ਾਦਾ ਤਿਆਰ ਕੀਤਾ। ਮਨ ਪਿਆਰ ਤੇ ਸਤਾ ਰਿਹਾ ਹੈ, ਆਪ ਰਸੋਈ ਚ ਬਹਿ ਕੇ ਗੁਰਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਭੋਜਨ ਤਿਆਰ ਕੀਤਾ ਇੱਕ ਖਿਆਲ ਵਿੱਚ। ਤੇ ਕਲਗੀ ਦਾ ਸੱਚੇ ਪਾਤਸ਼ਾਹ ਜੀ ਨੇ ਅੱਜ ਆਪਣੇ ਅੱਖੀ ਪ੍ਰਸ਼ਾਦ ਦਿੱਤਾ। ਮਾਤਾ ਜੀ ਸ਼੍ਰੀ ਜੀ ਜਿੱਥੇ ਕਲਗੀ ਦਾ ਸੱਚੇ ਪਾਤਸ਼ਾਹ ਜੀ ਨੂੰ ਪੁੱਤਰ ਜਾਣ ਕੇ ਪੂਰਨ ਪਿਆਰ ਵੀ ਕਰਦੇ ਹਨ, ਉੱਥੇ ਧੰਨ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਜਾਣ ਕੇ ਪੂਰਨ ਸਤਿਕਾਰ ਵੀ ਕਰਦੇ। ਸਿੱਖ ਨੂੰ ਬੁਲਾਇਆ, ਜਾ ਸਿੱਖਾ ਕਵੀ ਜੀ ਨੂੰ ਬੁਲਾ ਕੇ ਲਿਆ। ਸਿੱਖ ਆਏ, ਹੱਥ ਜੋੜ ਕੇ ਅਰਦਾਸ ਕੀਤੀ, ਹੋਰ ਤਰ ਲੋਕੀ ਨਾਚ ਸਤਿਗੁਰੂ ਮਾਤਾ ਜੀ ਯਾਦ ਕਰਦੇ। ਸ੍ਰੀ ਦਸ਼ਮੇਸ਼ ਪਿਤਾ ਜੀ ਆਏ, ਨਮਸਕਾਰ ਕੀਤੀ, ਮਾਤਾ ਨੇ ਸੋਹਣਾ ਆਸਣ ਬਿਠਾਇਆ ਹੋਇਆ ਬੈਠ ਪ੍ਰਸਾਦੇ ਦਾ ਥਾਲ ਪਰੋਸਿਆ, ਹਜ਼ੂਰ ਦੇ ਅੱਗੇ ਰੱਖੇ। ਕਵੀ ਜੀ ਸਾਹਿਬਜ਼ਾਦੇ ਵੀ ਆ ਜਾਂਦੇ ਸੱਜਣ ਦਾ, ਮਾਤਾ ਗੁਜਰੀ ਜੀ ਦਸਵੇਂ ਪਾਤਸ਼ਾਹ ਜੀ ਨੂੰ ਕਵੀ ਜੀ ਕਰਕੇ ਬੁਲਾਉਂਦੇ। ਨਾਮ ਨਹੀਂ ਸੀ ਲੈਂਦੇ ਕਿਉਂਕਿ ਛੇਵੇਂ ਪਾਤਸ਼ਾਹ ਜੀ ਦਾ ਨਾਮ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਦਸਵੇਂ ਪਾਤਸ਼ਾਹ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਅਰਬ ਕਰਦੇ ਸਨ, ਨਾਮ ਨਹੀਂ ਸੀ ਲੈਂਦੇ, ਕਵੀ ਜੀ ਕਰਕੇ ਬੁਲਾਉਂਦੇ। ਮੇਰੇ ਹਜ਼ੂਰ ਨੇ ਜੋ ਕੁਛ ਮਾਤਾ ਨੇ ਬਚਨ ਕੀਤਾ ਉਹਨੂੰ ਸਫਲ ਕਰਦੇ ਆ। ਜਿਤਨੀ ਬਾਣੀ ਉਚਾਰੀ ਹੈ ਉੱਪਰ ਲਿਖਿਆ ਕਵਈਓ ਬਾਜ ਆਖੋ ਸ੍ਰੀ ਵਾਹਿਗੁਰੂ ਕਵਈਓ ਬਾਜ। ਸਾਹਿਬਜ਼ਾਦੇ ਵੀ ਆ ਜਾਂਦੇ, ਇਸ਼ਾਰਾ ਕੀਤਾ ਸਿੱਖ ਭੱਜਿਆ ਗਿਆ ਸਾਹਿਬਜ਼ਾਦੇ ਇਹ ਵੀ ਆ। ਚਾਰ ਆਸਣ ਹੋਰ ਵੀ ਸਾਹਿਬਜ਼ਾਦੇ ਬਹਿਸ, ਚਾਰ ਥਾਲ ਹੋਰ ਪਰੋਸ ਇਹਨਾਂ ਦੇ ਅੱਗੇ ਵੀ ਰੱਖੇ। ਸਾਹਿਬਜ਼ਾਦੇ ਮੇਰੇ ਕਲਗੀ ਦਾ ਸੱਚੇ ਪਾਤਸ਼ਾਹ ਜੀ ਭੋਜਨ ਛੱਕ ਰਹੇ ਹਨ ਤੇ ਮਾਤਾ ਗੁਜਰੀ ਜੀ ਵੇਖ ਵੇਖ ਕੇ ਤੇ ਕਰਦੀ। ਕੋਈ ਮਨ ਚ ਖਿਆਲ ਆ ਗਿਆ ਕਵੀ ਜੀ ਹੁਣ ਸਾਹਿਬਜ਼ਾਦੇ ਜਵਾਨ ਹੋ ਗਏ ਇਹਨਾਂ ਪੁੱਤਰੀ ਵਾਜ, ਵੇਖੋ ਨਾ ਕਿਤਨੇ ਸੁੰਦਰ ਮੁੱਖ ਰਹੇ, ਚੌੜੀਆਂ ਛਾਤੀ, ਕਿਤਨੇ ਸੁੰਦਰ ਸਰੀਰ। ਮੇਰਾ ਚਿਤ ਕਰਦਾ ਹੈ ਇਹਨਾਂ ਦੀਆਂ ਹੁਣ ਸ਼ਾਦੀਆਂ ਕਰਦੇ, ਸਰੀਰ ਦਾ ਕੋਈ ਪਤਾ ਨਹੀਂ। ਮਨ ਦੇ ਅੰਦਰ ਇਹ ਖਿਆਲ ਆਇਆ ਆਪਣੇ ਹੱਥੀ ਵੇਖਾਂ ਇਹਨਾਂ ਨੂੰ ਘੋੜੀਆਂ ਤੇ ਚੜ੍ਹ। ਹਜ਼ੂਰ ਮੁਸਕਰਾਹਟ ਹੈ, ਸਤਿਗੁਰੂ ਸੱਚੇ ਪਾਤਸ਼ਾਹ ਮੁਸਕਰਾਏ, ਮਾਂ ਜੀ ਸਾਹਿਬਜ਼ਾਦੀਆਂ ਦੀਆਂ ਸ਼ਾਦੀਆਂ ਹਾਂ ਮੇਰੀ ਇੱਛਾ, ਮੇਰੇ ਦਿਲ ਦੀ ਇਹ ਤਮੰਨਾ ਹੈ। ਹਜ਼ੂਰ ਕਹਿਣ ਲੱਗੇ ਮਾਂ ਜੀ ਫਿਰ ਫਿਕਰ ਨਾ ਕਰੋ, ਮੰਗਣੀਆਂ ਤਾਂ ਇਹਨਾਂ ਦੀਆਂ ਹੋ ਚੁੱਕੀਆਂ ਹਨ ਤੇ ਸ਼ਾਦੀਆਂ ਦੀਆਂ ਤਾਰੀਖਾਂ ਵੀ ਨੇੜੇ ਹਨ। ਹੈਰਾਨ ਹੋ ਗਈ ਮਾਂ ਜੀ, ਮਾਤਾ ਗੁਰੂ ਜੀ ਕਵੀ ਜੀ ਮੰਗਣੀਆਂ ਕਰ ਦਿੱਤੀ, ਹਾਂ ਮੈਨੂੰ ਦੱਸਿਆ ਹੀ ਨਹੀਂ, ਦੱਸੀ ਆਪਣੇ ਆਪ ਹੀ ਮੰਗਣੀਆਂ ਕੀਤੀ। ਫਿਰ ਖਿਆਲ ਰੱਖਿਆ ਜੇ ਵਿਵਾਹ ਵੇਲੇ ਸ਼ਾਦੀਆਂ ਵੇਲੇ ਆਨੰਦ ਕਾਰਜ ਵੇਲੇ ਮੈਨੂੰ ਜ਼ਰੂਰ ਯਾਦ ਕਰ। ਹਜ਼ੂਰ ਕਹਿਣ ਲੱਗੇ ਮਾਂ ਜੀ ਜਿਸ ਦਿਨ ਸਾਹਿਬਜ਼ਾਦਿਆਂ ਦਾ ਜਨਮ ਹੋਇਆ ਮੰਗਣੀਆਂ ਉਸੇ ਵੇਲੇ ਹੋ ਗਈਆਂ, ਹੁਣ ਤਾਂ ਵਿਆਹ ਦੀਆਂ ਤਰੀਕਾਂ ਵੀ ਨੇੜੇ ਹਨ। ਅੱਛਾ ਫਿਰ ਮੈਨੂੰ, ਹਜ਼ੂਰ ਕਹਿਣ ਲੱਗੇ ਫਿਕਰ ਨਾ ਕਰੋ, ਸਮਾਂ ਆਵੇਗਾ ਦੋ ਦੀ ਜੰਜ ਅਸੀਂ ਚਮਕੌਰ ਲੈ ਜਾਵਾਂਗੇ ਤੇ ਦੋ ਦੀ ਜੰਜ ਤੁਸੀਂ ਸਰਹੰਦ ਲੈ ਜਾਓਗੇ ਆਖੋ ਸ੍ਰੀ ਗੁਰੂ। ਇਹ ਰਮਜ਼ਾ ਸਨ ਪਰ ਭੋਲੀ ਮਾਤਾ ਨੂੰ ਕੀ ਪਤਾ ਕਿ ਸਤਿਗੁਰੂ ਕਿੱਥੇ ਬੋਲਦੇ, ਉਹ ਸਮਾਂ ਆ ਗਿਆ।
ਪੈਰੀ ਸਾਹਿਬ ਸੰਗਤ ਅਨੰਦਪੁਰੀ ਛੱਡ ਦਿੱਤੀ, ਸਰਸਾ ਨਦੀ ਪਾਰ ਹੋਏ ਮੇਰੇ ਕਲਗੀਧਰ ਸਤਿਗੁਰੂ ਜੀ ਦੋ ਸਾਹਿਬਜ਼ਾਦੇ ਤੋਂ ਹਜ਼ੂਰ ਦੇ ਨਾਲ ਹਨ, ਤੇ ਫਿਰ ਇਹ ਮਾਸੂਮ ਰੂਹਾਂ ਕਲਗੀਧਰ ਦੇ ਲਖਤੇ ਜਿਗਰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਤੇ ਇਹ ਬਿਰਧ ਮਾਤਾ ਕੁਜਰੀ ਜੀ ਫਿਰ ਖੱਚਰ ਤੇ ਚੜੇ ਹੋਏ ਤੇ ਜਾ ਰਹੇ ਨਾਖੁਸ਼ ਸ੍ਰੀ ਹੋਏ ਕਟਕ ਦੀ ਸਰਦੀ। ਅੱਜ ਫਤਿਹਗੜ੍ਹ ਸਾਹਿਬ ਮਹਾਨ ਵੱਡਾ ਇੱਕ ਮੇਲਾ ਲੱਗਾ ਹੋਇਆ, ਨਾ ਸਾਨੂੰ ਕਈ ਵਾਰੀ ਇਸ ਮਹਾਨ ਸਮਾਗਮ ਤੇ ਉੱਥੇ ਹਾਜ਼ਰੀ ਭਰਨ ਦਾ ਸਮਾਂ ਮਿਲਿਆ। ਮੇਰੇ ਪਰਮ ਮਿੱਤਰ ਗਿਆਨੀ ਮਹਿੰਦਰ ਸਿੰਘ ਜੀ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ ਦੇ ਇਸ ਸਮਾਗਮ ਤੇ ਹਰ ਸਾਲ ਹੀ ਚਿੱਠੀ ਪਾਉਂਦੇ, ਐਤਕੀ ਵੀ ਪੱਤਰਿਕਾ ਆਈ ਹੋਵੇਗੀ। ਪਿਆਰੀ ਸਾਧ ਸੰਗਤ ਅੱਜ ਉੱਥੇ ਬੜੇ ਦੀਵਾਨ ਲੱਗੇ ਹੋਣ, ਤਕਰੀਬਨ ਜਿਤਨੇ ਸਾਡੇ ਮਿਨਿਸਟਰ ਹਨ ਸਾਰੇ ਉੱਥੇ ਪਹੁੰਚੇ। ਬੜਾ ਪ੍ਰਭਾਵਸ਼ਾਲੀ ਦੀਵਾਨ, ਬੜੀ ਦੂਰੋਂ ਦੂਰੋਂ ਦੁਨੀਆ ਉੱਥੇ। ਪਿਆਰੀ ਸਾਧ ਸੰਗਤ ਇਸ ਮਹਾਨ ਸਮਾਗਮ ਉਥੋਂ ਦੀ ਮਿੱਟੀ ਉਥੋਂ ਦੀ ਖਾਕ ਜੋ ਸਾਹਿਬਜ਼ਾਦਿਆਂ ਦੇ ਖੂਨ ਦੇ ਨਾਲ ਪਵਿੱਤਰ ਤੇ ਪਾਕ ਹੋਈ ਹੋਈ ਹੈ ਦੁਨੀਆਂ ਕੇ ਮੱਥੇ ਤੇ ਲਾਉਂਦੀ। ਇਸ ਤਰ੍ਹਾਂ ਮਾਤਾ ਗੁਜਰੀ ਬੜੀ ਸਰਦੀ ਹੈ ਉੱਥੇ ਅੱਜ ਕੱਲ੍ਹ ਆਪਣੇ ਪੰਜਾਬ ਦੇ ਵੀ, ਤੁਸੀਂ ਸਾਰੇ ਪੰਜਾਬੀ ਹੋ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਉੱਥੇ ਮੌਸਮ ਬੜਾ ਠੰਡਾ ਹੋ। ਫਿਰ ਕਿਸ ਤਰ੍ਹਾਂ ਮਾਤਾ ਗੁਜਰੀ ਜੀ ਆਪਣੇ ਪੋਤਰਿਆਂ ਨੂੰ ਨਾਲ ਲੈ ਕੇ ਠਰੂ ਠਰੂ ਕਰਦੀ ਆਪਣੇ ਸੋਹਣੇ ਪੁੱਤਰ ਤੋਂ ਜੋ ਗੁਰੂ ਨਾਨਕ ਦੀ ਗਾਦੀ ਦਾ ਮਾਲਕ ਸੰਗਤਾਂ ਦਾ ਮਾਲਕ ਉਸ ਤੋਂ ਵਿਛੜ ਕੇ ਜਾ ਰਹੀ ਆ ਖੁਸਰੀ ਵਾਲੀ ਨਾਲ ਕੌਣ ਹੈ ਗੰਗੂ ਬ੍ਰਾਹਮਣ। ਫਿਰ ਇਹ ਸ਼ਾਮ ਨੂੰ ਆਪਾਂ ਵਿਚਾਰ ਕਰਾਂਗੇ ਕਿ ਕਿਸ ਤਰ੍ਹਾਂ ਮੇਰੇ ਕਲਗੀਧਰ ਸੱਚੇ ਪਾਤਸ਼ਾਹ ਜੀ ਸਾਹਿਬਜ਼ਾਦੇ ਮਾਤਾ ਗੁਜਰੀ ਨਾਲ ਜਾ ਰਹੇ ਗੰਗੂ ਬ੍ਰਾਹਮਣ ਨਾਲ ਕਿਸ ਤਰ੍ਹਾਂ ਗੰਗੂ ਦੇ ਘਰ ਪਹੁੰਚੇ। ਗੰਗੂ ਨੇ ਜੋ ਕੁਝ ਧੋਖਾ ਕੀਤਾ ਫਿਰ ਮਾਇਆ ਦੇ ਲਾਲਚ ਚ ਆ ਕੇ ਪਿਆਰੀ ਸਾਧ ਸੰਗਤ ਗੰਗੂ ਨੇ ਮੇਰੇ ਕਲਗੀਧਰ ਦੇ ਬੱਚਿਆਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਖੁਸ਼ੀ ਹੋਈ। ਫਿਰ ਜਿਸ ਤਰ੍ਹਾਂ ਸਰਹੰਦ ਪਹੁੰਚੇ ਵਜੀਦੇ ਨਾਲ ਜੋ ਬਚਨ ਵਿਲਾਸ ਹੋਏ ਉਹ ਫਿਰ ਰਾਤ ਦੇ ਕੀਰਤਨ ਦੀ ਬੇਨਤੀ ਕਰਾਂਗਾ। ਤੋ ਆਓ ਆਓ ਵੱਡੇ ਭਾਗਾਂ ਵਾਲੇ ਜੋ ਭਾਈ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਪੁਰਬ ਮਨਾ ਰਹੇ ਜੋ ਅਮਰ ਜੋਤਾਂ ਹਨ ਅਮਰ ਜੋਤਾਂ ਅਮਰ ਧਰਮ ਉਹਨਾਂ ਨੇ ਸੱਚ ਨਾਲ ਪਿਆਰ ਕੀਤਾ। ਆਪਾਂ ਵੀ ਅਰਦਾਸ ਕਰੀਏ ਕਲਗੀਧਰ ਸੱਚੇ ਪਾਤਸ਼ਾਹ ਮਿਹਰਾਂ ਦੇ ਸਾਈਂ ਅਸੀਂ ਵੀ ਤੇਰੇ ਬੱਚੇ ਹਾਂ ਆਖੋ ਸ੍ਰੀ ਵਾਹਿ ਸਾਡੇ ਤੇ ਮਿਹਰ ਕਰੋ ਸਾਨੂੰ ਵੀ ਉਸ ਮਤ ਬਖਸ਼ ਅਸੀਂ ਵੀ ਧਰਮ ਨਾਲ ਪਿਆਰ ਕਰੀਏ ਤੇਰੇ ਚਰਨਾਂ ਨਾਲ ਜੁੜੀਏ ਨਾ ਸੁਣਦ ਚੀਜ਼ਾਂ ਨਾਲ ਪਿਆਰ ਨਾ ਕਰੀਏ ਇਹਨਾਂ ਨੇ ਤੋਂ ਬਿਰਸ ਜਾਣਾ ਹੈ। ਅਰਦਾਸ ਕਰੀਏ ਤੇ ਇਹ ਮੰਗ ਮੰਗੀਏ ਦੇ ਸ਼ਿਵਾ ਵਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋ ਨਾ ਡਰੋ ਅਰਸ਼ੋ ਜਬ ਜਾਏ ਲਰੋ ਨਿਸ਼ਚੇ ਕਰ ਆਪਣੀ ਜੀਤ ਕਰ। ਪਾਕਿਸਤਾਨ ਤੇ ਹਿੰਦੁਸਤਾਨ ਦਾ ਜੰਗ ਹੋਇਆ ਹੈ ਫਿਰ ਕਲਗੀਆਂ ਵਾਲੇ ਦੇ ਸੋਹਣੇ ਖਾਲਸੇ ਨੇ ਇਹ ਵਰ ਲੈ ਕੇ ਤੇ ਇਸ ਤਰ੍ਹਾਂ ਕਰ ਦਿਖਲਾਇਆ ਕੁਸਰੀ ਵਾਲੇ ਕਰ ਦਿਖਲਾਇਆ ਪਹਾੜੀਆਂ ਗੋਜਦੀਆਂ ਸਰ ਪਹਾੜੀ ਸਿੱਖਾਂ ਦੀ ਬਹਾਦਰੀ ਨੂੰ ਦੁਨੀਆ ਮੰਨ ਗਈ ਇਹ ਕਲਗੀਧਰ ਦੀ ਬਖਸ਼ਿਸ਼ ਹੈ ਖਾਲਸੇ ਇਹ ਮਿਹਰ ਹੈ ਜੋ ਵਰ ਮੰਗਿਆ ਹੈ ਖਾਲਸੇ ਵਾਸਤੇ। ਫਿਰ ਭਾਈ ਕਲਗੀਧਰ ਸੱਚੇ ਪਾਤਸ਼ਾਹ ਅਕਾਲ ਪੁਰਖ ਤੋਂ ਵਰ ਮੰਗਣ ਤੇ ਉਹ ਦਾਤ ਨਾ ਮਿਲੇ ਮਿਲੀ ਪਰ ਹਜ਼ੂਰ ਨੇ ਫਿਰ ਸਾਨੂੰ ਵੰਡ ਦਿੱਤੀ ਆਖੋ ਜਿੱਥੇ ਦੁਨਿਆਵੀ ਦਾਤਾਂ ਵੰਡੀਆਂ ਹਨ ਰਾਜ ਭਾਗ ਦਿੱਤਾ ਹੈ ਉੱਥੇ ਇਹ ਦਾਤ ਦਿੱਤੀ ਹੈ ਪਿਆਰਿਓ ਜੇ ਇਹ ਦਾਤ ਨਾ ਹੋਵੇ ਤਾਂ ਰਾਜ ਭਾਗ ਨਹੀਂ ਰਹਿੰਦੇ ਆਖੋ ਸ੍ਰੀ ਵਾਹਿਗੁਰੂ ਦੇ ਸ਼ਿਵਾ ਵਰ ਮੋਹੇ ਇਹ ਹੈ
ਸ਼ੁਭ ਕਰਮਨ ਤੇ ਕਬਹੂ ਨ ਟਰੋ ਨ ਡਰੋ ਅਰਸੋ ਜਬ ਜਾਏ ਲਰੋ ਨਿਸ਼ਚੇ ਕਰ ਆਪਣੀ ਜੀਤ ਕਰੋ ਯੇ ਸਿੱਖ ਹੂੰ ਆਪਣੇ ਹੀ ਮਨ ਕੋ ਜੇ ਲਾਲਚ ਹੈ ਗੁਣ ਸਹਿਤ ਚਰੋ ਜਬ ਆਓ ਕੀ ਔਗ ਨਿਦਾਨ ਬਣੇ ਅਤ ਹੀ ਰਣ ਮੇ ਤਬ ਸਾਹਿਬਜ਼ਾਦੇ ਚੜ੍ਹਦੀਆਂ ਕਲਾਂ ਵਿੱਚ ਆ ਕੇ ਇਹਨਾਂ ਦੇ ਮਨ ਦੇ ਅੰਦਰ ਇਹ ਜਜ਼ਬਾ ਯਾਦ ਜੁੜੇ ਵੱਡੀਆਂ ਪਾਗਾਂ ਵਾਲੇ ਉਹਨਾਂ ਵਾਲੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਉੱਤੇ ਮਹਾਨ ਬਖਸ਼ਿਸ਼ ਕੀਤੀ ਜੋ ਸਤਿਗੁਰੂ ਜੀ ਨੇ ਮਹਾਨ ਮਿਹਰ ਕਰਕੇ ਤੁਹਾਨੂੰ ਆਪਣੇ ਚਰਨਾਂ ਨਾਲ ਜੋੜੇ ਆਪਣੇ ਨਾਲ ਜੋੜੇ ਜਿਹੜੇ ਗੁਰੂ ਨਾਲ ਜੁੜ ਗਏ ਭਾਈ ਉਹ ਸਦਾ ਵਾਸਤੇ ਸੁਖੀ ਹੋ ਗਏ ਗੁਰਬਾਣੀ ਨਾਲ ਜੁੜੇ ਸਿਮਰਨ ਨਾਲ ਜੁੜੇ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਚ ਆ ਕੇ ਸਤਸੰਗ ਵਿੱਚ ਜੁੜੇ ਉਹ ਸੁਖੀ ਤੇ ਜਿਹੜੇ ਟੁੱਟ ਗਏ ਭਾਈ ਫਿਰ ਪਰਮੇਸ਼ਰ ਤੇ ਫੁੱਲੀਆਂ ਵਿਆਪਨ ਸੰਬੇ ਟੁੱਟ ਗਏ ਨਦੀ ਨਾਲੋਂ ਪਾਣੀ ਵਿਛੜ ਗਿਆ ਵਿਛੜ ਜੋ ਗਿਆ ਦਰਖਤ ਨਾਲੋਂ ਪੱਤਾ ਟੁੱਟ ਜੋ ਗਿਆ ਫਿਰ ਟੁੱਟ ਗਿਆ ਪੱਤਾ ਟੁੱਟਾ ਡਾਲ ਸਿਉ ਲੈ ਗਈ ਪਵਨ ਉਡਾਏ ਡਾਲੀ ਪਈ ਉਡੀਕਦੀ ਕਦੇ ਫੇਰ ਵੀ ਮਿਲਦੀ ਹੈ ਫਿਰ ਤੋਂ ਭਾਗਾਂ ਦੀ ਗੱਲ ਤਾਂ ਤੁਸੀਂ ਜੁੜੇ ਹੋ ਜੁੜ ਕੇ ਸਾਈ ਨੂੰ ਆਰਾਧਿਆ ਸਾਈ ਦੇ ਪਿਆਰੇ ਜੁੜੇ ਹੋ ਤੁਸੀਂ ਸਾਨੂੰ ਪਿਆਰੀ ਸਾਧ ਸਰਬਤ ਮਾਈ ਸਾਈ ਅੰਮ੍ਰਿਤ ਵੇਲੇ ਆ ਕੇ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਪੀਤਾ ਸਰਬ ਆਸਾ ਪੂਰਨ ਕਰਨ ਵਾਲੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣ ਕੇ ਆਪਣਾ ਜੀਵਨ ਸਫਲ ਕੀਤਾ ਆਓ ਅਖੀਰਲਾ ਛੱਡ ਲਗਾ ਕੇ ਕੀਰਤਨ ਦੀ ਸਮਾਪਤੀ ਸ਼ਾਮਾਂ ਨੂੰ ਸਮੇਂ ਸਿਰ ਦਰਸ਼ਨ ਲੈ ਕੇ ਤੇ ਸਾਹਿਬਜ਼ਾਦਿਆਂ ਦਾ ਸੋਹਣਾ ਪੁਰਬ ਸ਼ਹੀਦੀ ਪੁਰਬ ਮਨਾ ਕੇ ਭਾਈ ਉਹਨਾਂ ਪਵਿੱਤਰ ਆਤਮਾ ਦੀਆਂ ਖੁਸ਼ੀਆਂ ਤੇ ਦਸ਼ਮੇਸ਼ ਪਿਤਾ ਦੀਆਂ ਮਿਹਰਾਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੀਏ ਆਓ ਅਖੀਰਲਾ ਛੱਡ ਸਾਰੇ ਮਿਲ ਕੇ ਲਗਾਈਏ ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ ਸੁਖ ਦੀ ਸੀਮਾ ਪਿਆਰ ਨਾਲ ਸਾਰੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਕਰਨ ਕਾਰਨ ਸਮਰਤ ਹੈ ਕਰਤੇ ਮੈਂ ਤੁਝ ਬਿਨਾਂ ਕੋਈ ਤੁਰਿਆ

ਸਭ ਤੋਂ ਵੱਡਾ ਦਾਤਾ ਹੈ ਔਰ ਮਨੁੱਖ ਸਭ ਤੋਂ ਵੱਡਾ ਮੰਗਤਾ। ਪਰਮਾਤਮਾ ਦੇ ਖਜ਼ਾਨੇ ਕਦੇ ਖਤਮ ਨਹੀਂ ਹੁੰਦੇ ਔਰ ਇਸ ਮਨੁੱਖ ਦੇ ਕਦੇ ਭਰਦੇ ਨਹੀਂ ਹੈ, ਕਦੀ ਨਹੀਂ ਭਰਦੇ, ਖਤਮ ਹੀ ਰਹਿੰਦੇ ਨੇ, ਘਾਟੇ ਵੱਲ ਨੂੰ ਜਾਂਦੇ ਨੇ। ਭਾਵੇਂ ਲੱਖ ਯਤਨ ਕਰੇ ਕਿ ਕਾਰੂ ਮੰਗੂ ਮਾਇਆ ਦੇ ਗੰਢ ਜੋੜ ਲਵੇ, ਲੇਕਿਨ ਫਿਰ ਵੀ ਕਮੀ ਰਹਿੰਦੀ ਹੈ। ਇੱਕ ਸਿਆਣਾ ਬੰਦਾ ਕਹਿੰਦਾ, ਉਹ ਇਨਸਾਨ ਗੰਜੇ ਕਾਰੂ ਜਮ੍ਹਾਂ ਕਰਦੀ ਬਾਜ਼ ਤੇ, ਗਰਸ਼ਬੀ ਸੁਲਤਾਨ ਆਲੀ ਬਾਜ਼ ਤੇ, ਗਰ ਤੂੰ ਮੇਦਾ ਨੀ ਕਿ ਆਖਿਰ ਮੁਰਦ ਨੇ ਅਸਤ, ਤਾਂ ਕਿ ਆਮਦ ਜ਼ਿੰਦਗਾਨੀ ਬਾਜ਼ ਤੇ, ਤਾਂ ਕੀ ਹੋਇਆ। ਤੋ ਭਾਵ ਹੈ ਕਿ ਇਸ ਦੇ ਖਜ਼ਾਨੇ ਕਦੀ ਭਰਦੇ ਨਹੀਂ ਔਰ ਪਰਮਾਤਮਾ ਦੇ ਕਦੀ ਖਤਮ ਨਹੀਂ ਹੁੰਦੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਪਰਮਾਤਮਾ ਦੇ ਖਜ਼ਾਨੇ ਜਿਹੜੇ ਨਾ ਅਭੰਗਾਂ ਬੇਬੂਤੇ। ਤੋ ਇਸ ਇਨਸਾਨ ਨੂੰ ਪੁੱਤਰ ਚਾਹੀਦੇ ਨੇ, ਤੀਹਾਂ ਚਾਹੀਦੀਆਂ ਨੇ, ਇਹ ਮਾਣ ਮੰਗਦਾ ਹੈ, ਇਹ ਤਾਣ ਮੰਗਦਾ ਹੈ, ਇਹ ਸ਼ਕਤੀ ਮੰਗਦਾ ਹੈ, ਕੁਵਤ ਕੂਤ ਮੰਗਦਾ ਹੈ। ਇਸ ਨੂੰ ਸਭ ਪਦਾਰਥ ਦੁਨੀਆਂ ਦੇ ਚਾਹੀਦੇ ਨੇ, ਲੇਕਿਨ ਸਤਿਗੁਰੂ ਕਹਿੰਦੇ ਨੇ ਇਹ ਕੋਈ ਬਹੁਤ ਉੱਚੇ ਪਾਏ ਦੀ ਮੰਗ ਨਹੀਂ ਹੈ, ਬਹੁਤ ਵਧੀਆ ਮੰਗ ਨਹੀਂ ਹੈ। ਪਰਮਾਤਮਾ ਬਹੁਤ ਵੱਡਾ ਦਾਤਾ ਹੈ ਔਰ ਵਾਹਲ ਸ਼ਖਸੀਅਤ ਹੈ, ਉਹ ਵੱਡਾ ਦਾਤਾ ਹੈ ਔਰ ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਪਦਾਰਥ ਦਿੰਦਿਆਂ ਉਹ ਕਦੀ ਥੱਕਦਾ ਨਹੀਂ, ਵੱਡਾ ਦਾਤਾ ਤਿਲ ਨਾ ਤਮਾਏ। ਲੇਕਿਨ ਇਸ ਇਨਸਾਨ ਦੀ ਤਮਾ ਤ੍ਰਿਸ਼ਨਾ ਖਤਮ ਨਹੀਂ ਹੁੰਦੀ, ਉਹ ਤੇ ਵਾਹਲ ਸ਼ਖਸੀਅਤ ਹੈ, ਦਿੰਦਾ ਦੇ ਲੈਂਦੇ ਥੱਕ ਪਾਏ, ਜੁਗਾਂ ਜੁਗਾਂ ਅੰਤਰ ਖਾਹੀ ਖਾਏ। ਇਸ ਲਈ ਸਤਿਗੁਰੂ ਇੱਕ ਹੋਰ ਜਗ੍ਹਾ ਬਚਨ ਕਰਦੇ ਹਨ, ਦੱਦਾ ਦਾਤਾ ਏਕ ਹੈ ਸਭ ਤੋਂ ਦੇਵਣ ਹਾਰ, ਦਿਨ ਦੇ ਤੋਟ ਨਾ ਆਵੇ ਅਗਣਤ ਭਰੇ ਭੰਡਾਰ। ਤੋ ਪਰਮਾਤਮਾ ਦੀਆਂ ਅਨੇਕਾਂ ਖੂਬੀਆਂ ਵਿੱਚੋਂ ਇੱਕ ਬਹੁਤ ਹੀ ਵੱਡੀ ਖੂਬੀ ਇਹ ਹੈ ਕਿ ਉਹ ਇਸ ਮੰਗ ਤੇ ਇਨਸਾਨ ਦੇ ਐਬ ਦੇਖਦਾ ਹੈ, ਔਗਣ ਦੇਖਦਾ ਹੈ, ਲੇਕਿਨ ਦਸਤੂਰ ਇਸ ਨੂੰ ਦੇਈ ਜਾਂਦਾ ਹੈ, ਸਦੀਆਂ ਤੋਂ ਦਿੰਦਾ ਹੈ, ਜੁਗਾ ਜੁਗੰਤਰਾਂ ਤੋਂ ਦਿੰਦਾ ਹੈ, ਦੁੱਖ ਦੇਖਦਾ ਹੈ,

ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਇਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ। ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਂ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ ਦਾ।

ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਦ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਅ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਭਾਈ ਜੀ ਕੀ ਸ਼ੌਕ ਚਾਹੀਦਾ? ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਮੈਂ ਨਾਂ ਲੈਂਦਾ ਰਹਾ। ਕਹਿੰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਲਜ਼ਤ ਅਜ਼ ਸ਼ੌਕ ਖਾਸ ਹੋ ਜ਼ੌਕ ਦੇ, ਤਾਂ ਵੀ ਆਦਤ ਵੀ ਗੁਜ਼ਰ ਦਰੋਂ ਸ਼ਖਮ ਦੇ ਰਹਾਈ ਬੰਦਾਰਾ ਅਜ਼ ਕਹਿ ਦੇ ਗਮ, ਦੇ ਰਹਾਈ ਬੰਦਾਰਾ ਅਜ਼ ਕਹਿ ਦੇ ਗਮ। ਮੈਂ ਸ਼੍ਰੀ ਵਾਹਿਗੁਰੂ ਜੀ ਦਾ ਦਿਨ ਰਾਤ ਸਿਮਰਨ ਕਰਦਾ ਰਹਾ। ਭਾਈ ਸਾਹਿਬ ਜੀ ਨੇ ਇੱਕ ਹੋਰ ਬਹੁਤ ਹੀ ਪ੍ਰਿਆ ਬਚਨ ਆਖਿਆ ਹੈ, ਕਹਿੰਦੇ ਨੇ ਦੁਨੀਆਂ ਵਿੱਚ, ਸੰਸਾਰ ਵਿੱਚ, ਇਸ ਜਗਤ ਵਿੱਚ ਇਸ ਇਨਸਾਨ ਨੂੰ ਹਰ ਤਰ੍ਹਾਂ ਦੀ ਜ਼ਰੂਰਤ ਹੈ। ਹਰ ਕਸ ਭਾਵ ਹਰ ਇਨਸਾਨ, ਹਰ ਕਸ ਵਜਹਾਂ ਨਸ਼ਬੋ ਨਮਾਮੇ ਖਾਹਦ, ਅਸਪੋ ਸ਼ੁਤਰੋ ਫੀਲੋ ਤਿਲਾਮੇ ਖਾਹਦ, ਹਰ ਕਸ ਬਰਾਏ ਪੇਸ਼ ਚੀਜ਼ੇ ਖਾਹਦ, ਗੋਇਆ ਜ਼ੇ ਖੁਦਾ ਯਾਦ ਖੁਦਾ ਮੇ ਖਾਹਦ। ਇਸ ਦਾ ਪੰਜਾਬੀ ਵੀ ਤਰਜਮਾ ਏਦਾਂ ਹੈ, ਹਰ ਕੋਈ ਚਿੱਤ ਆਪਣੇ ਤਾਂ, ਹਰ ਕੋਈ ਚਿੱਤ ਆਪਣੇ ਤਾਂ, ਰੰਗ ਕਿਸੇ

ਭਗਤ ਜਨਾਂ ਨੇ, ਪੀਰਾਂ ਫਕੀਰਾਂ ਨੇ, ਔਲੀਆ ਅੰਬੀਆਂ ਨੇ, ਗੁਰੂ ਸਾਹਿਬਾਨ ਨੇ ਸਾਨੂੰ ਇੱਕ ਸੇਧ ਦਿੱਤੀ ਹੈ, ਸਾਨੂੰ ਇੱਕ ਅਗਵਾਈ ਬਖਸ਼ੀ ਹੈ ਕਿ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ ਔਰ ਇਨਸਾਨ ਸਭ ਤੋਂ ਵੱਡਾ ਮੰਗਤਾ ਹੈ।

ਸੁਪਾਈਆ ਸੁਸਾ ਸਮਾਲੀਐ ਜਿਤ ਕੀਤਾ ਪਾਇਆ ਆਪਣਾ ਤਾਂ ਗਾਲ ਬੁਰੀ ਕਿਉਂ ਗਾਲੀਐ ਮੰਦਾ ਮੂਲ ਲੱਗੀ ਚਾਹੀਦੇ ਲੰਮੇ ਨਜ਼ਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵਿਆਹ ਬਸ ਟਾਲੀਐ ਕਿਸਲਾ ਉੱਪਰ ਗਾਲੀਐ ਸ੍ਰੀ ਵਾਹਿਗੁਰੂ।

ਰੇਜੀ ਅਨਿਲ ਜਲਾਜ ਤੋਂ ਇਨਾਈ ਹਰ ਤਜ ਕਤਕਾਉਂ ਕੇ ਜਾਈ ਜਾਂ ਕੋ ਠਾਕੁਰ ਊਚਾ ਹੋਈ ਸੋਜਨ ਪਰ ਘਰ ਜਾਤ ਨਾ ਸੋਈ ਸੋ ਸਾਹਿਬ ਰਿਆ ਭਰਪੂਰ ਸਦਾ ਸੰਗ ਨਾਹੀ ਪ੍ਰਭ ਦੂਰ ਕਵਲਾ ਚਰਨ ਸਰਨ ਹੈ ਜਾ ਕੇ ਕਹ ਜਨ ਕਾ ਨਾਹੀ ਘਰ ਤਾਂ ਕੇ ਸਭ ਕੋਈ ਕਹਿ ਜਾਸ ਕੀ ਬਾਤਾ ਸੋ ਸਮਰਥ ਨਿਜ ਪਤ ਹੈ ਦਾਤਾ ਕਹਿਤ

ਸਦਾਨੰਗਾ ਭੁੱਖਾ ਹੋਵੇ ਦਿਸਦਾ ਨਫਰ ਕਿਥੋਂ ਰਜ ਖਾਏ ਜੇ ਸਾਹਿਬ ਕੇ ਘਰ ਵਤ ਹੋਵੇ ਸਾਂ ਨਫਰੇ ਹੱਥ ਆਵੇ ਅਣਹੋਂਦੀ ਕਿਥੋਂ ਪਾਏ।

ਖੁਦਾ ਦੇ ਪਿਆਰ ਵਿੱਚ ਉਸ ਸਾਈਂ ਦੀ ਪ੍ਰਾਪਤੀ ਵਾਸਤੇ ਫਰੀਦ ਨੇ 12 ਸਾਲ ਦਰਖਤਾਂ ਦੇ ਪੱਤੇ ਧੂਹ ਕੇ ਖਾਧੇ। ਉਸ ਰੱਬ ਨੂੰ ਮਿਲਣ ਵਾਸਤੇ, ਜਿਸ ਰੱਬ ਦੀ ਪ੍ਰਾਪਤੀ ਵਾਸਤੇ ਅੱਜ ਕੱਲ੍ਹ ਦੀ ਦੁਨੀਆ ਗੱਲਾਂ ਨਾਲ ਗਿਆਨ ਚਾਹੁੰਦੀ ਹੈ, 12 ਸਾਲ ਦਰਖਤਾਂ ਦੇ ਪੱਤੇ ਜੰਗਲ ਵਿੱਚ ਰਹਿ ਕੇ, 12 ਸਾਲਾਂ ਤੋਂ ਬਾਅਦ ਫਰੀਦ ਘਰ ਆਇਆ। ਫਰੀਦ ਦੀ ਮਾਤਾ ਜੋ ਪ੍ਰਾਪਤੀ ਵਾਲੀ ਸੀ, ਜਿਸ ਦੇ ਅੰਦਰ ਇਹ ਲਗਨ ਸੀ ਕਿ ਮੇਰਾ ਪੁੱਤਰ ਵੀ ਖੁਦਾ ਪ੍ਰਸਤ ਬਣ ਜਾਏ, ਭਗਤ। ਉਹ ਜਨਨੀ ਸੁਭਾਗਯ ਹੈ, ਉਹ ਮਾਤਾ ਧਨ ਹੈ ਜਿਸ ਦੇ ਅੰਦਰ ਇਹ ਸ਼ੁਭ ਇੱਛਾਵਾਂ ਹਨ ਕਿ ਮੇਰੇ ਬੱਚੇ ਗੁਰਮੁਖ ਬਣ। ਗੁਰਮੁਖ ਬਣਾਉਣ ਵਾਸਤੇ ਹਰ ਤਰ੍ਹਾਂ ਦਾ ਸਾਧਨ, ਬਾਣੀ ਨਾਲ ਜੋੜਨਾ, ਸਤਸੰਗ ਨਾਲ ਜੋੜਨਾ, ਸਿਮਰਨ ਵਿੱਚ ਜੋੜਨਾ, ਅੰਮ੍ਰਿਤ ਵੇਲੇ ਜਗਾਉਣਾ, ਇਹ ਸਾਰੀਆਂ ਕੋਸ਼ਿਸ਼ਾਂ ਹਨ ਮਾਤਾ ਪਿਤਾ ਦੀ। ਬੱਚੇ ਦਾ ਪਹਿਲਾਂ ਗੁਰੂ ਹੀ ਮਾਤਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਪਰਮੇਸ਼ਵਰ ਪਿੱਛੇ ਗੁਰੂ। ਉਹ ਜਨਨੀ ਧੰਨ ਹੈ ਜਿਸਨੇ ਆਪਣੇ ਬੱਚੇ ਨੂੰ ਜਨਮ ਦੇ ਕੇ ਤੇ ਉਸਨੂੰ ਸੁਚੱਜਾ ਜੀਵਨ ਵੀ ਦਿੱਤਾ ਹੈ, ਨੇਕ ਜੀਵਨ ਵੀ ਦਿੱਤਾ ਹੈ। ਪ੍ਰਾਤਨ ਸਮੇਂ ਵਿੱਚ ਰਾਤ ਨੂੰ ਸੌਣ ਲੱਗੇ ਆ, ਮਾਂ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਗੁਰਸਿੱਖਾਂ ਦਾ ਜੀਵਨ ਸੁਣਾਉਂਦੀ ਸੀ, ਗੁਰੂ ਦੇ ਉਪਕਾਰ ਸੁਣਾਉਂਦੀ ਸੀ। ਬੱਚਿਓ, ਆਪਾਂ ਵੀ ਗੁਰੂ ਕੇ ਸਿੱਖ ਹਾਂ, ਪਰ ਗੁਰਸਿੱਖਾਂ ਨੇ ਇਸ ਤਰ੍ਹਾਂ ਦੀਆਂ ਕਾਲਨਾ ਕਾਲੀਆਂ, ਕੇਸਾਂ ਦੀ ਬੇਦ ਵੀ ਨਹੀਂ ਕੀਤੀ। ਭਾਈ ਤਾਰੂ ਸਿੰਘ ਵਰਗਿਆਂ ਨੇ ਆਪਣੀ ਖੋਪਰੀ ਉਤਰਵਾ ਦਿੱਤੀ ਇਤਾਦਕ। ਸਾਖੀਆਂ ਗੁਰਸਿੱਖਾਂ ਦੀਆਂ ਸੁਣ ਕੇ ਬੱਚਿਆਂ ਦੇ ਮਨ ਦੇ ਵਿੱਚ ਸਿੱਖੀ ਸਪਿਰਿਟ ਆ ਜਾਂਦੀ, ਸਿੱਖੀ ਜਜ਼ਬਾਤ ਆ ਜਾਂਦੇ। ਅੱਜ ਕੱਲ੍ਹ ਦੀ ਤਰ੍ਹਾਂ ਨਹੀਂ, ਸ਼ਾਮ ਪਈ ਤੇ ਤੁਰ ਪਏ ਸਹਿਨਮਾਨ ਕਲੱਬਾਂ ਵਿੱਚ, ਨਹੀਂ। ਗੁਰੂ ਕਾ ਸਿੱਖ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਹਰ ਕਰਮ ਦੇ ਵਿੱਚ ਉਹ ਗੁਰੂ ਨੂੰ ਅੰਗ ਸੰਗ ਸਮਝਦਾ ਹੋਇਆ ਗੁਰਮਤ ਅਨੁਸਾਰ ਚੱਲਦਾ ਹੈ। ਉਹ ਸਮਾਂ ਆਉਂਦਾ ਸੀ ਮਾਤਾ ਪਿਤਾ ਦੇ ਉੱਦਮ ਦੇ ਨਾਲ ਬੱਚੇ ਕਾਫੀ ਬਚਪਨ ਵਿੱਚ ਹੀ ਗੁਰ ਇਤਿਹਾਸ ਦੇ ਵਾਕਫਕਾਰ ਹੋ ਜਾਂਦੇ ਸਨ। ਗੁਰ ਇਤਿਹਾਸ ਸਵੇਰੇ ਉੱਠ ਕੇ ਜਪਜੀ ਸਾਹਿਬ ਦੇ ਗੁਟਕੇ ਪੁਰਾਤਨ ਗੁਰਸਿੱਖਾਂ ਦੇ ਘਰਾਂ ਵਿੱਚੋਂ ਮਿਲਦੇ ਸਨ। ਅੱਜ ਕੱਲ੍ਹ ਤਾਂ ਫਜ਼ੂਲ ਦੀਆਂ ਕਿਤਾਬਾਂ ਘਰਾਂ ਚੋਂ ਸਨ ਮਿਲਦੀਆਂ, ਭੈੜੇ ਫੋਟੋ ਜਿਨ੍ਹਾਂ ਨੂੰ ਵੇਖ ਕੇ ਮਨ ਚੰਚਲ ਬਣਦਾ, ਪਰ ਉਹ ਸਮਾਂ ਸੀ ਗੁਰਬਾਣੀ ਦੇ ਗੁਟਕੇ, ਗੁਰ ਇਤਿਹਾਸ ਦੀਆਂ ਪੁਸਤਕਾਂ ਮਿਲਦੀਆਂ ਸਨ ਜਿਸ ਨੂੰ ਬੱਚੇ ਪੜ੍ਹਦੇ ਸਨ, ਕਿਸੇ ਵੇਲੇ ਹੀ ਪੜ੍ਹ ਲੈਣ। ਉਹ ਇਹ ਫਰਜ਼ ਹੈ ਮਾਤਾ ਪਿਤਾ, ਜੇ ਜਨਨੀ ਚਾਹੁੰਦੀ ਹੈ ਨਾ ਮੇਰਾ ਪੁੱਤਰ ਗੁਰਮੁਖ ਬਣੇ, ਗੁਰੂ ਕਾ ਸਿੱਖ ਬਣੇ, ਦੇਸ਼ ਕੌਮ ਦੀ ਸੇਵਾ ਕਰਨ ਵਾਲਾ ਬਣੇ, ਤਾਂ ਬਚਪਨ ਚ ਹੀ ਉਸਨੂੰ ਇਸ ਪਾਸੇ ਲਗਾਣਾ। ਇੱਕੋ ਪੁੱਤਰ ਸੀ ਫਰੀਦ ਦੀ ਮਾਤਾ ਦਾ, ਰੱਬ ਨਾਲ ਜੋੜੇ, ਇਹ ਨਹੀਂ ਕਿ ਪੁੱਤਰ ਮੇਰੇ ਕੋਲ ਹੀ ਬੈਠਾ ਰਹੋ, ਨਹੀਂ। ਉਠ ਫਰੀਦਾ ਗਮਨ ਕਰ, ਦੁਨੀਆ ਵੇਖਣ ਜਾ, ਮਤ ਕੋਈ ਬਖਸ਼ਿਆ ਤੁਦ ਮਿਲੇ ਤੂੰ ਵੀ ਬਖਸ਼ਿਆ। 12 ਸਾਲ ਦਿੱਤਾ ਵਾਪਸ, ਸੁਣਾ ਪੁੱਤਰ ਰੱਬ ਮਿਲਿਆ ਮਾਂ ਨਹੀਂ ਮਿਲਿਆ,
ਕਿਵੇਂ ਬਿਤਾਏ 12 ਸਾਲ ਮਾਂ ਦਰਖਤਾਂ ਦੇ ਪੱਤੇ ਤੂੰ ਕੀ ਖਾ ਗਏ ਪੱਤਿਆਂ ਨੂੰ ਖਿੱਚਿਆ ਦਰਖਤਾਂ ਦੇ ਪੱਤਿਆਂ ਨੂੰ ਹਾਂ ਮਾਂ ਰੋਟੀ ਨੀ ਖਾਈ ਤਾਂ ਫਰੀਦ ਦੀ ਮਾਤਾ ਨੇ ਕਿਹਾ ਬੇਟਾ ਆ ਤੇਰੇ ਕੇਸਾਂ ਨੂੰ ਸਾਫ਼ ਕਰਦੇ ਧੋਤੇ ਤੇਲ ਲਾਇਆ ਤੇ ਜਿਸ ਵੇਲੇ ਕੱਲਾ ਕਰਨ ਲੱਗੀ ਨਾ ਫਰੀਦ ਦੀ ਮਾਤਾ ਜ਼ਰਾ ਖਿੱਚਿਆ ਕੇਸਾਂ ਨੂੰ ਫਰੀਦ ਦੇ ਨੇਤਰ ਭਰ ਆਏ ਮਾਂ ਡਾਢੀ ਪੀੜ ਹੁੰਦੀ ਹੈ ਡਾਢੀ ਦਰਦ ਹੁੰਦੀ ਮਾਂ ਨੇ ਤੱਕਿਆ ਪੁੱਤਰ ਮੈਂ ਤੇਰੇ ਕੇਸਾਂ ਨੂੰ ਜ਼ਰਾ ਖਿੱਚਿਆ ਹੈ ਤੈਨੂੰ ਇਤਨੀ ਦਰਦ ਹੋਈ ਹੈ ਜਿਨ੍ਹਾਂ ਦਰਖਤਾਂ ਦੇ ਪੱਤੇ ਧੂ ਧੂ ਕੇ ਖਾਧੇ ਹਨ ਕਿਆ ਉਹਨਾਂ ਨੂੰ ਦਰਦ ਨਾ ਹੋਈ ਹੋਵੇਗੀ ਆਖੋ ਸ੍ਰੀ ਉਹਨਾਂ ਨੂੰ ਦਰਦ ਨਹੀਂ ਸਤਵੇਂ ਪਾਤਸ਼ਾਹ ਕਾਫੀ ਖੁੱਲਾ ਚੋਲਾ ਪਾਉਂਦੇ ਸਨ ਇੱਕ ਦਿਨ ਬਾਗ ਵਿੱਚ

ਲੋਕ ਸੁਣਾਵੇ ਕੰਤ ਨ ਪੁੱਛੇ ਵਾਤੜੀ ਸੁਹਾਗ ਗਣਾਵੇ ਚੂਹਾ ਖੱਡ ਨਾ ਮਾਵੇ ਲੱਗ ਛੱਜ ਵਲਾਵੇ ਮੰਤ ਨ ਹੋਏ ਅਠ ਹੋਇਆ ਹੱਥ ਸੱਪੀ ਪਾਵੇ ਸਰਸਨੇ ਆਗਾਸ ਨੂੰ ਫਿਰ ਮੱਥੇ ਆਵੇ ਤੁਹੀ ਸਰਾਈ ਜਰਦਰੂ ਬੇਮੁਖ ਪਛਤਾਵੇ।

ਸਾਵਣ ਮਣ ਹਰਿਆਵਲੇ ਸੁੱਕੇ ਜਾਵਾਂ ਸਾਵਣ ਵਣ ਹਰਿਆਵਲੇ ਸੁੱਕੇ ਜਾਵਾਂ ਸਭ ਕੋ ਸਰਸਾ ਵਰਸ ਦੇ ਝੂਰੇ ਜੋਲਾ ਸਭ ਨਾਲਾ ਤੁਮਿਲਾਵਣਾ ਸਭਨਾ ਰਾਤ ਮਿਲਾਵੜਾ ਚੱਕਵੀ ਦੋਰਾ ਸੰਖ ਸਮੁੰਦੋਂ ਸੱਖਣਾ ਰੋਵੇ ਦੇ ਤਹਾ ਰਾਓ ਉੱਚਣ ਜੋ ਪਵੇ ਮੁਸਦੇ ਫਹਾ ਤਿਉਂ ਜਗ ਅੰਦਰ ਬੇਮੁਖਾ ਨਿਤ ਉਭੇ ਸਹਾ ਤਿਉਂ

ਬੇਟੇ ਪੁੱਛਣ ਲੱਗਿਆ ਕਿਉਂ ਪਾਰ ਲੰਘੀਏ ਭੂਤੇ ਕੇਰੀ ਦੋਸਤੀ ਨਿਤ ਸਹਿਸਾ ਜੀਏ ਨਦੀ ਕਿਨਾਰੇ ਰੁੱਖੜਾ ਵਿਸਾਹੋ ਨ ਕੀਏ ਮ੍ਰਿਤਕ ਨਾਲ ਵਿਹਾਈਏ ਸੁਹਾਗ ਨ ਥੀਏ ਵਿਸ ਹਲਾ ਹਲ ਬੀਜ ਕੇ ਕਿਉਂ ਅਮਿਓ ਲੀਏ ਬੇਮੁਖ ਸੇਤੀ ਪਿਰਹੜੀ

ਮਾਰੀ ਤੇ ਪੱਟ ਮੱਟ ਵਿੱਚ ਨੀਲਾਰੀ ਤੇ ਮੱਟ ਵਿੱਚ ਪੈਗਤ ਗਿੱਦੜ ਰੱਤਾ ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ ਜੰਗਲ ਅੰਦਰ ਜਾਏ ਕਹਿ ਪਾਖੰਡ ਕਮੱਤਾ ਦਰਸੇ ਵੈ ਮਿਰਗਾਵਲੇ ਹੋਏ ਬਹਿ ਅਵਤਾ ਕਰੇ ਹਕੂਮਤ ਅਗਲੀ ਕੂੜੇ ਮਦਮੱਤਾ ਬੋਲਣ ਪਾਜ ਉਘਾੜਿਆ।

ਬੋੜੀ ਨਾਲ ਕੰਤ ਨੇ ਆਪਣੇ ਹਰਤਾ ਕੇ ਪਾਰਾ ਵਾਰ ਆਪ ਕਰਾਏ ਸਾਕੀ ਮੇਰਾ ਕਰਾਏ ਮਾਰ ਇੱਕ ਨਾ ਗਲੀ ਨੀਰੀਆਂ ਇੱਕ ਵੀ ਚੜ੍ਹੇ ਵਿਸਿਆਰ।

0: ਕਿਉਂਦੇ ਕਿਰਤੀ ਛੁੱਟੀ ਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਇੱਕ ਇਮਾਰਤ ਨੂੰ ਇੱਕ ਮਨੁੱਖ ਵੇਖ ਰਿਹਾ ਹੈ। ਵੇਖ ਕੇ ਅੰਦਾਜ਼ਾ ਲਾ ਲੈਂਦੇ, ਕਹਿੰਦੇ ਇਹ ਢਹਿਣ ਵਾਲੀ ਹੈ, ਪਰ ਨੇੜੇ ਆਉਂਦੇ ਕਹਿੰਦੇ ਦੀਵਾਰ ਤਾਂ ਮਜ਼ਬੂਤ ਹੈ, ਇਹਨੂੰ ਮੈਂ ਦੂਰੋਂ ਹੀ ਵੇਖਦਾ ਰਿਹਾ। ਇਹ ਮਹਿਲ ਬੜਾ ਸੁੰਦਰ ਹੈ, ਦੂਰੋਂ ਖੰਡਰਾਤ ਦਿਸ ਰਿਹਾ ਸੀ, ਹੋਰ ਨਜ਼ਦੀਕ ਆਇਆ ਬੜੀ ਸੁੰਦਰ ਚਿੱਤਰਕਾਰੀ ਨਜ਼ਰ ਆਈ। ਕਹਿਣ ਲਗਾ ਲੈ ਮੈਂ ਤਾਂ ਇਹਨੂੰ ਦੂਰੋਂ ਹੀ ਵੇਖਦਾ ਰਿਹਾ, ਪਰ ਕਹਿੰਦੇ ਨੇ ਜਦੋਂ ਅੰਦਰ ਵੜਿਆ ਜੋ ਆਨੰਦਮਈ ਉਥੇ ਪਦਾਰਥ ਉਸਨੇ ਵੇਖੇ, ਸੁਖ ਵੇਖੇ, ਕਹਿਣ ਲੱਗਾ ਮੈਂ ਤਾਂ ਐਵੇਂ ਜ਼ਿੰਦਗੀ ਗਵਾ ਛੱਡੀ। ਠੀਕ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਦੋਂ ਸਿੱਖੀ ਨੂੰ ਦੂਰੋਂ ਵੇਖਦੇ, ਫਿਰ ਟੈਂਦੀਆਂ ਕਲਾਂ ਵਾਲੀਆਂ ਗੱਲਾਂ ਕਰਦੇ, ਕੀ ਬਣੇਗਾ ਪੰਥ ਦਾ, ਕੀ ਬਣੇਗਾ ਸਿੱਖੀ ਦਾ, ਕਿਉਂਕਿ ਆਪ ਟੱਠਾ ਹੋਏ ਤੇ ਗੱਲਾਂ ਡਿੱਗਦੀਆਂ ਕਰਦੇ। ਜਦੋਂ ਗੁਰੂ ਦੇ ਨੇੜੇ ਪਹੁੰਚਦੇ ਆਸ਼ਾਵਾਦੀ ਹੋ ਜਾਂਦੇ। ਇਹ ਪੰਥ ਦੀ ਦੀਵਾਰ, ਪੰਥ ਦੀ ਇਮਾਰਤ ਬੜੀ ਮਜ਼ਬੂਤ ਹੈ, ਕੋਈ ਇਸ ਨੂੰ ਨਹੀਂ ਢਾ ਸਕਦਾ, ਪਰ ਜਦੋਂ ਇਸ ਇਮਾਰਤ ਦੇ ਅੰਦਰ ਆ ਜਾਂਦੇ, ਗੁਰੂ ਵਾਲਾ ਬਣ ਜਾਂਦੇ, ਗੁਰੂ ਕਾ ਅੰਮ੍ਰਿਤ ਛਕ ਲੈਂਦੇ, ਤੇ ਜੋ ਫਿਰ ਇਹਨੂੰ ਆਨੰਦ ਤੇ ਰਹੱਸ ਮਿਲਦੇ, ਇਹ ਕਹਿੰਦਾ ਮੈਂ ਐਵੇਂ ਜਨਮ ਗਵਾ ਛੱਡਿਆ। ਕੈਮਲੂਪ ਵਿਚ ਇੱਕ ਸਿੰਘ ਮਿਲਿਆ ਕੈਨੇਡਾ ਵਿਚ, ਦਾੜਾ ਖੁੱਲਾ ਸੀ, ਰੋ ਪਿਆ। ਕਹਿਣ ਲੱਗਾ ਭਾਈ ਸਾਹਿਬ ਮੈਂ ਕੋਈ ਮਾਸ ਨਹੀਂ ਛੱਡਿਆ ਜਿਹੜਾ ਨਹੀਂ ਖਾਧਾ, ਕੋਈ ਗੁਨਾਹ ਨਹੀਂ ਕੀਤਾ ਜਿਹੜਾ ਨਾ ਛੱਡ ਦਿੱਤਾ ਹੋਵੇ, ਸਾਰੇ ਗੁਨਾਹ ਕਰ ਲਏ, ਹੰਕਾਰ ਇਤਨਾ ਸੀ ਰਾਹ ਜਾਂਦਿਆਂ ਖਹਿ ਪੈਣਾ ਲੋਕਾਂ ਨਾਲ, ਮੈਨੂੰ ਗਿਲਾ ਹੈ ਗੁਰੂ ਨੇ ਇਹ ਜ਼ਿੰਦਗੀ ਪਹਿਲਾਂ ਕਿਉਂ ਨਹੀਂ ਮੈਨੂੰ ਦਿੱਤੀ, ਅੰਮ੍ਰਿਤ ਛਕ ਲਿਆ ਸੀ ਤੇ ਲੱਗਾ ਸੀ ਸਵਾਸ ਸਵਾਸ ਨਾਮ ਜਪਣ। ਮੈਂ ਹਕੀਕਤ ਦੱਸਦਾ ਉਹਦੀ ਅੱਖਾਂ ਵਿਚ ਪਾਣੀ ਭਰ ਆਇਆ, ਰੋ ਪਿਆ। ਕਹਿਣ ਲੱਗਾ ਇਹਨੂੰ ਸਿੱਖੀ ਨੂੰ ਤਾਂ ਮੈਂ ਬੜਾ ਦੂਰੋਂ ਦੂਰੋਂ ਹੀ ਵੇਖਦਾ ਰਿਹਾ ਤੇ ਇਤਨੀ ਜ਼ਿੰਦਗੀ ਮੈਂ ਬਰਬਾਦ ਕਰ ਛੱਡੀ। ਇਹ ਜ਼ਿੰਦਗੀ ਮੈਨੂੰ ਪਹਿਲਾਂ ਕਿਉਂ ਨਹੀਂ ਮਿਲੀ, ਬਸ ਮੈਨੂੰ ਗਿਲਾ ਹੈ, ਹੁਣ ਮੈਂ ਕਿਸ ਤੇ ਕਰਾਂ, ਗੁਰੂ ਤੇ ਕਰਾਂ, ਆਪਣੇ ਤੇ ਕਰਾਂ, ਪਰ ਮੈਨੂੰ ਮਿਲੀ ਨਹੀਂ ਜ਼ਿੰਦਗੀ, ਪਰ ਹੁਣ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ। ਅਰਦਾਸ ਕਰੋ ਗੁਰੂ ਪਾਤਸ਼ਾਹ ਤੋੜ ਨਿਭਾਵੇ, ਇਸ ਨੂੰ ਦੂਰੋਂ ਨਾ ਵੇਖੀਏ, ਨਜ਼ਦੀਕ ਆਈਏ, ਇਸ ਇਮਾਰਤ ਦੇ ਅੰਦਰ ਆਈਏ, ਪਰ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇੱਥੇ ਫਿਰ ਗਮੀ ਦਾ ਨਾਮ ਹੀ ਨਹੀਂ, ਇੱਥੇ ਖੁਸ਼ੀਆਂ ਹੀ ਖੁਸ਼ੀਆਂ। ਆਓ ਪੜੀਏ।

ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਅੰਮ੍ਰਿਤ ਵੇਲੇ ਆਪ ਜੀ ਪਹੁੰਚੇ, ਗੁਰੂ ਪਾਤਸ਼ਾਹ ਨੇ ਮਿਹਰ ਵਰਤਾਈ, ਪ੍ਰੇਰਣਾ ਦਿੱਤੀ ਇੱਥੋਂ ਦੀ ਸੰਗਤ ਨੂੰ। ਅਰਦਾਸ ਹੈ ਗੁਰੂ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਹੀ ਅੰਮ੍ਰਿਤ ਵੇਲਾ ਤੇ ਗੁਰਬਾਣੀ ਦੋਹਾਂ ਦਾ ਪਿਆਰ ਬਖਸ਼ੇ। ਇੱਕ ਛੋਟੀ ਜਿਹੀ ਬੇਨਤੀ ਜ਼ਰੂਰ ਕਰਾਂ। ਸ੍ਰੀ ਸਿੰਘ ਸਾਹਿਬ ਜੀ ਨੇ ਜੋ ਇਨ੍ਹਾਂ ਗੁਰਸਿੱਖਾਂ ਨੂੰ ਪ੍ਰੇਰਣਾ ਦਿੱਤੀ, ਇਨ੍ਹਾਂ ਗੁਰਸਿੱਖਾਂ ਨਾਲ ਪਿਆਰ ਜ਼ਰੂਰ ਕਰਿਆ ਕਰੋ, ਜ਼ਰੂਰ ਵਰਤਿਆ ਕਰੋ। ਮੁਸਲਮਾਨਾਂ ਵਿੱਚ ਤਾਂ ਇੱਕ ਗੱਲ ਆਖਦੇ ਨੇ, ਤੂੰ ਮੁਸਲਮਾਨ ਬਣ ਜਾ, ਜੋ ਤੂੰ ਆਖੇਗਾ ਮੈਂ ਦੇ ਦਿਆਂਗਾ। ਧੀ ਦੀ ਡੋਲੀ ਤੱਕ ਦੇ ਦਿੰਦੇ ਨੇ। ਇਨ੍ਹਾਂ ਤੋਂ ਦੂਰ ਦੂਰ ਨਾ ਰਿਹਾ ਕਰੋ, ਨਜ਼ਦੀਕ ਲਿਆਓ, ਇਨ੍ਹਾਂ ਨੂੰ ਪਿਆਰ ਦਿਓ, ਇਨ੍ਹਾਂ ਨੂੰ ਸਤਿਕਾਰ ਦਿਓ, ਤਾਂ ਕਿ ਇਨ੍ਹਾਂ ਨੂੰ ਪਤਾ ਲੱਗੇ ਇਹ ਸਾਡੇ ਨੇ, ਅਸੀਂ ਇਨ੍ਹਾਂ ਦੇ ਹਾਂ। ਮੇਰੇ ਪਾਤਸ਼ਾਹ ਦਾ ਹੁਕਮ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਹੋਰ ਸਭ ਸਾਕ ਝੂਠੇ ਨੇ। ਇਹ ਇੱਕ ਸਾਕ ਕੰਮ ਆਉਂਦਾ ਗੁਰੂ ਕੀ ਸੰਗਤ ਦਾ, ਗੁਰੂ ਮੇਰ ਕਰਨ, ਇਹ ਸਾਡੇ ਵਿਚ, ਅਸੀਂ ਇਨ੍ਹਾਂ ਵਿਚ ਰਲ ਕੇ ਪੰਥ ਦਿਓਂ ਮਜ਼ਬੂਤ ਬਣਾਈਏ। ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ। ਆਨੰਦ ਸਾਹਿਬ ਦਾ ਪਾਠ। ਗੁਰੂ ਦੇ ਸਿੱਖ ਨੂੰ ਕਿਸਾਂ ਦਾ ਅਦਬ ਜ਼ਰੂਰ ਰੱਖਣਾ ਪੈਂਦਾ। ਹਰ ਥਾਂ ਤੇ ਕੇਸ ਕੀ ਛੋਟੀ ਬਣ ਕੇ ਜ਼ਰੂਰ ਰੱਖਣੀ ਚਾਹੀਦੀ ਏ, ਪਰ ਖਾਸ ਕਰਕੇ ਗੁਰੂ ਕੋਲ ਸੰਗਤ ਵਿਚ ਆ ਕੇ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਕਰੋ। ਇਹ ਹੱਥ ਜੋੜ ਕੇ ਇੱਥੋਂ ਦੇ ਗੁਰਸਿੱਖਾਂ ਕੋਲ ਬੇਨਤੀ ਹੈ ਕਿ ਜੂੜੇ ਦੇ ਉੱਤੇ ਸਿਰਫ ਰੁਮਾਲ ਬੰਨ ਕੇ ਆਉਣਾ ਮੈਨੂੰ ਕੁਛ ਬੇਅਦਬੀ ਜਿਹੀ ਮਹਿਸੂਸ ਹੁੰਦੀ ਹੈ। ਮੈਂ ਬੇਨਤੀ ਕਰਾਂ, ਤੁਸੀਂ ਇੰਗਲਿਸ਼ ਵਿਚ ਇਨ੍ਹਾਂ ਨੂੰ ਕਹਿ ਦੇਣਾ ਕਿ ਗੁਰੂ ਕੇ ਦਰਬਾਰ ਜ਼ਰੂਰ ਛੋਟੀ ਦਸਤਾਰ ਸਜਾ ਕੇ, ਔਰ ਗੁਰੂ ਕੀਆਂ ਖੁਸ਼ੀਆਂ। ਰਾਮ ਕਲੀ।

ਸਾਹਿਬ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸ਼ਹੀਦਾਂ ਮੁਰੀਦਾਂ ਹੱਠੀਆਂ ਜੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤਰ ਪਿੱਛੇ ਸੀਸ ਦਿੱਤੇ ਬੰਦ ਬੰਦ ਕੁਟਵਾਏ ਪੁੱਠੀਆਂ ਕਲਾਂ ਲਵਾਈਆਂ ਸੀਨੀ ਕੀਤੀ ਤੇਰੇ ਭਾਣੇ ਨੂੰ ਮਿੱਠਾ ਕਰਕੇ ਮਣਿਆ ਤਿੰਨਾਂ

ਕੰਨੀ ਕੰਨੀ ਟਿੱਕੀ ਪਿਆਰੇ ਪਿਆਰੇ ਬਾਣੀ ਦੇ ਸਵਾ ਸਵਾ ਮਨ ਪੀਸਣ ਪੀਸਿਆ ਸਹਿ ਤੇ ਕਹਿ ਕਿ ਸਹਾਰੇ ਬੱਚਿਆਂ ਦੇ ਟੁਕੜੇ ਕਰਵਾ ਹਾਰ ਬਣਵਾ ਨੇਜਿਆਂ ਤੇ ਟੁਕਵਾ ਸੀਰੀ ਉਜੜੀਆਂ ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਦੀ ਕਮਾਈ ਦਾ ਸਤਿਕਾਰ।

ਦਾਨ ਸਿੱਖੀ ਦਾਨ ਨਾਮ ਦਾਨ ਰਾਇ ਦਾਨ ਕੇਸ ਦਾਨ ਰਵੇਦ ਦਾਨ ਦਾਨਾ ਸੇ ਦਾਨ ਸੇ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਵੰਗੋਜਾਲ ਧਰਮ ਕਾ ਜੈਕਾਰ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਵਾਲੇ ਮਾਨੀ ਮਹਾਂ ਮਤ ਉੱਚੀ ਮਤ ਪਤ ਕਰਾ ਥਾਰ ਪਾਪੁਰਖ ਵਾਹਿਗੁਰੂ ਹੇ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦਾ ਦਰਬਾਰ ਸਜਿਆ ਹੈ ਪੁਰਾਣੀ ਜਣਾ ਨੇ ਹਾਜ਼ਰੀ ਭਰੀ ਹੈ ਕਿਰਪਾ ਕਰਨੀ ਸਭ ਤੇ ਹੱਥ ਰੱਖਣਾ ਮਿਹਰ ਕਰਨੀ ਆਪਣੀ ਚਰਨੀ ਲਾਉਣਾ ਸੱਚੇ ਪਾਤਸ਼ਾਹ ਨਾਮ ਦਾ ਛੱਟਾ ਬਖਸ਼ਣਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਫੁੱਲ ਚੁਲ ਬਖਸ਼ ਕੇ ਜਹਾਂ ਪਿਤਾ ਮਾਤਾ ਆਪ ਆਪ ਮਿਹਰ ਕਰੋ ਆਪਣੀ ਚਰਨੀ ਲਾਓ ਸਰਬੱਤ ਦੇ ਕਾਲੇ ਰਾਜ ਕਰੋ ਪੰਥ ਨੂੰ ਫਤਿਹ ਬਖਸ਼ੋ ਮੇਰ ਕਰੋ ਸਿਰ ਤੇ ਹੱਥ ਰੱਖੋ ਆਪ ਦੀਆਂ ਦਿੱਤੀਆਂ ਦਾਤਾਂ ਚੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਸੀਤ ਪ੍ਰਸਾਦ ਸਾਧ ਸੰਗਤ ਜੀ ਕੋਲ ਜੋ ਜੀ ਛਕੇ ਸੋ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਗਿਆ ਭਈ ਅਕਾਲ ਕੀ ਤਨ ਚਲਾਏ ਬੰਦ ਸਭ ਸੰਤ ਕੋ।

and submit to the Lord's true hukum. Take the support

0: ਪਿਆਂ ਤੇ ਤਰ
1: ਜਿੱਥੋਂ ਆਰਾਮ ਨਾ ਕਰੇ ਬਿਨਾਂ ਨਰਸਕਾਰ ਨਾਮ ਕਿਵੇਂ ਜਾਣੀਏ
0: ਜਮੀਆਂ ਪੜ ਲਿਮੀਆਂ ਪੜ ਮੰਗਣ ਵੀ ਆਓ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਮ।

ਗੁਰੂਆਂ ਚੁੱਕਾ ਦੀ ਖਿਮਾ ਬਖਸ਼ਣੀ, ਗੁਰੂ ਰਾਮਦਾਸ ਪਾਤਸ਼ਾਹ ਕਿਰਪਾ ਕਰਨ ਔਰ ਸਾਨੂੰ ਸਭ ਨੂੰ ਆਪਣੀ ਸਰਣਾਈ ਬਖਸ਼ਣ, ਆਪਣੇ ਚਰਣਾਂ ਦਾ ਪਿਆਰ ਬਖਸ਼ਣ ਔਰ ਆਪਣੇ ਸਾਜਿਆਂ ਦੇ ਦਰਸ਼ਨ ਮੇਲੇ ਬਖਸ਼ਣ। ਜ਼ੁਬਾਂ ਪੇ ਜਬ ਮੇਰੇ ਗੁਰੂ ਰਾਮਦਾਸ ਕਾ ਨਾਮ ਆਏ ਕਿ ਜਿਸਕੀ ਇੱਕ ਨਜ਼ਰ ਸੇ ਖਾਕ ਵੀ ਖੁਰਸ਼ੀਦ ਹੋ ਜਾਏ, ਤੇਰੇ ਨਾਮ ਕੀ ਬਰਕਤ ਅਗਰ ਮੇਰੇ ਮਨ ਭਾਏ, ਤੋ ਤੇਰਾ ਸੇਵਕ ਸੁਬਹ ਉੱਠ ਕਰ ਯੇ ਸਦਾ ਗਾਏ ਕੀ ਗਾਵੇ।

ਤੋਂ ਪਹਿਲਾਂ ਥੱਲੇ ਬੁਲਾ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਵਨ ਕਰ ਰਹੇ ਹੋ ਰਾਧਾ ਵਿੱਚ ਕੀਰਤਨ, ਬੜਾ ਅੱਛਾ ਉਪਰਾਲਾ ਕੀਤਾ ਗਿਆ ਹੈ। ਅੱਜ ਸਾਡੇ ਵਿੱਚ ਬਹੁਤ ਵਿਦਵਾਨ ਕੀਰਤਨੀ ਜਥੇ ਮੌਜੂਦ ਹਨ। ਦਾਸ ਇੱਕ ਲਾਚੀ ਵਿੱਚ ਆਪ ਜੀ ਨੂੰ ਆਪਣੇ ਕੁਛ ਹੀ ਬੁੱਧੀ ਅਨੁਸਾਰ ਕੀਰਤਨ ਰਾਹੀਂ ਹਾਜ਼ਰ ਲਵਾਏਗਾ। ਸੰਗਤ ਵਿੱਚ ਵਿਰਾਜਮਾਨ ਹਨ ਪੰਥ ਦੇ ਵਿਦਵਾਨ ਕੀਰਤਨੀ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਸੋਹਲ, ਭਾਈ ਉਹਦੀ ਸ੍ਰੀ ਲਾਗੀ ਸੋਹਲ, ਆਪਣੇ ਹਰਬਰ ਪੂਰਨ ਸਿੰਘ ਜੀ ਜੋਸ਼ ਹੋਰ ਬਿਆਨ ਹਾਜ਼ਰ ਹਨ। ਬੜਾ ਅੱਛਾ ਕੀਰਤਨ ਹੋ ਰਿਹਾ ਸੀ। ਕੋਸ਼ਿਸ਼ ਕਰੇਗਾ ਕਿ ਆਪ ਜੀ ਦਾ ਉਹੀ ਆਨੰਦ ਬਣਾਈ ਰੱਖੇ। ਮੈਂ ਹਾਜ਼ਰ ਲਵਾਉਂਦਾ ਹਾਂ, ਆਗਿਆ ਦਿਓ ਕਿ ਦਾਸ ਆਪਣੀ ਕੁਛ ਮਿੰਟ ਦੇ ਅਨੁਸਾਰ ਆਪ ਜੀ ਦੇ ਸਾਨੂੰ ਦੱਸੋ।

प्यारे गुरुदेव, सच्चे पातशाह सतगुरु साहेब श्री गुरु अमरदास जी महाराज अपने इस पावन पवित्र श्लोक दे विच आख रहे हैं, जो शायद साडे कदी ख्याल च भी ना दे गुरु बाबा जी साडे जीवन नू जिस तरह असी जींदे हां, अपने वालों तो असी सही ही जींदे हां, पर गुरु बाबा जी दी ऑब्जर्वेशन साडे जीवन दे प्रति ए है कि जीवन की बिद ना है। अगर आप जी इस पंक्ति नू नोट कर लो तो लिख के ते हर वेले सामने रखो ताकि ए सानू रिमाइंड करांदी रहे कि बेशक असी ग्रो हो गए हां फिजिकली, बेशक असी इंटेलेक्चुअली भी ग्रो हो गए हां, बेशक असी सो कॉल्ड सिविलाइज्ड हां, बेशक असी बहुत ही एडवांस टेक्नोलॉजी दे युग दे विच जी रहे हां, पर गुरु बाबा जी दी निगाह दे विच, गुरु बाबा जी दे ख्यालां दे विच आले सानू जीना ही नहीं आता। तो कितनी वड्डी गल है, और इसनू जो ध्यान दे नाल सुनेगा उस दे अंदर ए विचार ए लाइन एक तूफान उठा देगी, एक टर्मोइल ले आएगी, एक सोच विच इंसान नू जरूर पाएगी कि सच मैनू जीना नहीं आता, कि मैनू जीना ही नहीं आता, जे मैनू जीना ही नहीं आता फिर मैनू आंदा की, फिर इसका अर्थ ए होया कि जब गुरु बाबा जी आखते हैं कि जीवन की बिद ना है, जीवन की विधि ही नहीं आती, जीना ही नहीं आता, जीवन की कला ही नहीं आती, आर्ट ऑफ लिविंग जो है वो ही नहीं आता, तो फिर की मेरा बाकी सारा कुछ जो कुछ मैं करता हां वो गलत नहीं होएगा। फंडामेंटल चीज जो है कि जीवन की विधि नहीं आती, जीवन की विधि नहीं है, तो फिर तो मेरा सब कुछ ही जो मैं सोचता हां सही करता हां वो गलत हो गया, अपने आप ही गलत हो गया। पर ईमानदारी दे नाल प्लीज ट्राई टू रिफ्लेक्ट विद इन एंड आस्क दिस क्वेश्चन टू योर सेल्फ कि कितनी दफा असी अपने आप नू एक कदे वंडर कीता होएगा कि मैनू जीना आंदा भी है या नहीं, जीना आंदा भी है या नहीं। मेरे ख्याल च असी ए सोच नहीं सकते, मेरे ख्याल दे विच असी अपने प्रति ए डाउट भी नहीं कर सकते कि सानू जीना नहीं आता, बिकॉज वी नो हाउ टू ड्रेस, हाउ टू कुक, हाउ टू ईट, हाउ टू सोशलाइज, हाउ टू कम्युनिकेट, सब कुछ सानू आता है, तो फिर असी किस तरह कह सकते हैं कि सानू जीवन की विद ना है, जीन की विधि ही नहीं आती। गुरु महाराज जी, गुरु अमरदास जी महाराज जी की इस लाइन में हुण बहुत समाधि लगाओ, अखां बंद करके प्रेम दे नाल इन्हां वचनां नूं
ਉਹ ਰੱਬੀ ਨੂਰ ਰੱਬੀ ਆਤਮਾ ਜੋ ਸਾਡੇ ਜੀਵਨ ਨੂੰ ਦੇਖਦੀ ਹੈ ਕਿ ਉੱਪਰੋਂ ਉੱਪਰੋਂ ਤੋਂ ਬਹੁਤ ਫਲੇ ਫੁਲੇ ਹਨ, ਬੜੇ ਸੋਫਿਸਟੀਕੇਟਡ ਹਨ, ਲੇਕਿਨ ਵਿੱਚ ਕੀ ਹੈ? ਆ ਪਾਸਾ ਜੀ ਦੀ ਆਵਾਜ਼ ਸੁਣਦੇ ਹੋ, ਮੈਂ ਆਪ ਨੂੰ ਫਿਰ ਸੁਣਾ ਦਿੰਦਾ। ਫਲੀਏ ਫੁਲੀਏ ਬੱਪੜੇ ਵਿਚਾਰੇ ਦੇਖਣ ਨੂੰ ਬਹੁਤ ਫਲੇ ਫੁਲੇ ਪਏ ਹਨ, ਪ੍ਰੋਸਪਰਸ ਹਨ, ਵੈਲ ਟੂ ਡੂ। ਫਲੀਏ ਫੁਲੀਏ ਬੱਪੜੇ ਭੀ ਤਨ ਵਿੱਚ ਸਵਾਹ, ਪਰ ਅੰਦਰ ਤਨ ਦੇ ਵਿੱਚ ਸਵਾਹ ਹੈ, ਕੁਛ ਵੀ ਨਹੀਂ ਰਾਖ। ਪਰ ਇਨਸਾਨ ਦੇ ਵਾਸਤੇ ਬਹੁਤ ਚੋਟ ਵਾਲੀ ਗੱਲ ਹੈ ਕਿ ਮੈਂ ਔਰ ਮੈਨੂੰ ਅੱਜ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਮੈਨੂੰ ਜੀਣ ਦੀ ਹੀ ਵਿਧੀ ਨਹੀਂ ਆਉਂਦੀ। ਅੱਜ ਕੋਈ ਮੈਨੂੰ ਇਹ ਕਹਿ ਰਿਹਾ ਹੈ ਕਿ ਮੈਨੂੰ ਜੀਣਾ ਹੀ ਨਹੀਂ ਆ। ਆਪ ਜੀ ਨੇ ਕਿਤਨੀ ਕੁ ਦਫਾ ਇਸ ਪੰਕਤੀ ਉੱਤੇ ਕਦੇ ਪਾਉਂਡਰ ਕੀਤਾ ਹੋਵੇਗਾ? ਇਮਾਨਦਾਰੀ ਦੇ ਨਾਲ ਆਪਣੇ ਅੰਦਰੋਂ ਇਹ ਜਵਾਬ ਲੱਭੋ ਕਿ ਕਿਤਨੀ ਕੁ ਦਫਾ ਇਹ ਗੱਲ ਸੁਣਨ ਨੂੰ ਮਿਲੀ ਹੈ, ਕਿਤਨੀ ਕੁ ਦਫਾ ਇਹ ਗੱਲ ਹੀ ਸੁਣਨ ਨੂੰ ਮਿਲੀ ਹੈ, ਕਿਤਨੀ ਕੁ ਦਫਾ ਕਿਸੇ ਨੇ ਇਹ ਪੁਆਇੰਟ ਹੀ ਰੇਜ਼ ਕੀਤਾ ਹੈ ਜਾਂ ਸਾਨੂੰ ਅਵੇਅਰ ਕਰਵਾਇਆ ਹੈ ਕਿ ਤੁਹਾਨੂੰ ਤੇ ਵੀ ਹਾਲੇ ਜੀਣਾ ਵੀ ਨਹੀਂ ਆਉਂਦਾ। ਪਰ ਅਸੀਂ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕਰ ਸਕਦੇ ਹਾਂ, ਹੁਣ ਮਹਾਰਾਜ ਜੀ ਨੂੰ ਅਸੀਂ ਚੈਲੰਜ ਵੀ ਨਹੀਂ ਕਰ ਸਕਦੇ ਕਿਉਂਕਿ ਸਾਡੇ ਗੁਰੂਦੇਵ ਹਨ। ਆਪਣੇ ਗੁਰੂਦੇਵ ਨੂੰ ਅਸੀਂ ਕ੍ਰੋਸ ਵੀ ਨਹੀਂ ਕਰ ਸਕਦੇ, ਉਹਨਾਂ ਦੇ ਨਾਲ ਅਸੀਂ ਡਿਸਐਗਰੀ ਵੀ ਨਹੀਂ ਕਰ ਸਕਦੇ ਕਿ ਮਹਾਰਾਜ ਜੀ ਨਹੀਂ ਆਪਨੇ ਲਿਖ ਦਿੱਤਾ ਹੈ ਪਰ ਐਸੀ ਵੀ ਕੋਈ ਗੱਲ ਨਹੀਂ ਹੈ, ਜੀਣਾ ਸਾਨੂੰ ਆਉਂਦਾ ਹੈ, ਇਹ ਵੀ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਾਨੂੰ ਪਤਾ ਹੈ ਕਿ ਜੋ ਗੁਰੂ ਬਾਬਾ ਜੀ ਆਖਦੇ ਹਨ ਤ੍ਰੈਕਾਲ ਸੱਤ। ਸੋ ਅੱਜ ਉਹ ਮੌਕਾ ਹੈ ਕਿ ਅਸੀਂ, ਮੈਨੂੰ ਨਹੀਂ ਪਤਾ, ਸ਼ਾਇਦ ਇਹ ਪੰਕਤੀ ਆਪ ਜੀ ਨੂੰ ਪਹਿਲੇ ਕਿਸੇ ਨੇ ਇਸ ਉੱਤੇ ਅਸੀਂ ਮੈਨੂੰ ਨਹੀਂ ਪਤਾ ਸ਼ਾਇਦ ਇਹ ਪੰਕਤੀ ਆਪ ਜੀ ਨੂੰ ਪਹਿਲੇ ਕਿਸੇ ਨੇ ਇਸ ਉੱਤੇ ਐਮਫੇਸਿਸ ਪਾ ਕੇ ਕਹੀ ਹੋਏ ਕਿ ਸਾਡੀ ਸਿਚੁਏਸ਼ਨ ਇਹ ਹੈ, ਨੋ ਮੈਟਰ ਹਾਓ ਐਜੂਕੇਟਡ ਵੀ ਆਰ, ਨੋ ਮੈਟਰ ਹਾਓ ਸਕਸੈਸਫੁਲ ਵੀ ਆਰ, ਨੋ ਮੈਟਰ ਵਟ ਵੀ ਆਰ ਐਂਡ ਵੇਅਰ ਵੀ ਆਰ, ਬਟ ਦ ਬੋਟਮ ਲਾਈਨ ਇਸ ਵੀ ਡੋਂਟ ਨੋ ਹਾਊ ਟੂ ਲਿਵ। ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ। ਪਿਆਰ ਨਾਲ ਇਸ ਮੰਤਰ ਨੂੰ

ਵੱਡਾ ਹੋਇਆ ਦੁਨੀਦਾਰ, ਸਕਸੈਸਫੁਲ ਹੋ ਗਿਆ। ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ, ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ। ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ, ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ, ਸਫਲ ਹੋ ਗਿਆ, ਸਕਸੈਸਫੁਲ ਹੋ ਗਿਆ, ਕਹਿੰਦੇ ਹਨ ਵੱਡਾ ਹੋਇਆ ਦੁਨੀਆਦਾਰ, ਗਲ ਸੰਗਲ ਕੱਤ ਚਲਾਇਆ। ਕਹਿੰਦੇ ਜਮਾ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ, ਹੁਣ ਉਸਨੂੰ ਖਿੱਚੀ ਲਿਜਾ ਰਹੇ। ਅੱਗੇ ਕਰਨੀ ਕੀਰਤ ਵਾਚੀ ਹੈ, ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ, ਉੱਥੇ ਕਰਨੀ ਅਤੇ ਕੀਰਤੀ ਜ਼ਿੰਦਗੀ ਦੇ ਵਿੱਚ ਨੇਕ ਕੰਮ, ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ, ਉਸ ਦਾ ਅਨੁਭਵ ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ ਅੱਗੇ

ਅਸੀਂ ਕਹਿੰਦੇ ਹਾਂ ਸਕਸੈਸਫੁਲ ਹੋ ਕੇ ਗਿਆ ਹੈ, ਉਹ ਕਹਿੰਦੇ ਹਨ ਮਨ ਅੰਧੇ, ਅੰਧੇ ਮਨ ਨੇ ਜਨਮ ਹੀ ਗਵਾ ਦਿੱਤਾ, ਲਾਈਫ ਵੇਸਟ ਗਈ ਹੈ, ਇਸ ਨੂੰ ਜੀਣਾ ਹੀ ਨਹੀਂ ਆਇਆ, ਇਸ ਦੀ ਯਾਤਰਾ ਸਫਲ ਨਹੀਂ ਹੋਈ, ਇਹ ਵਿਚਕਾਰ ਹੀ ਕਿਤੇ ਖੋ ਗਿਆ ਹੈ ਅਤੇ ਆਪਣਾ ਜਨਮ ਇਸਨੇ ਜੋ ਹੈ ਉਹ ਵੇਸਟ ਕਰ ਲਿਆ। ਅੱਜ ਦੇ ਕੀਰਤਨ ਦਾ ਇਹ ਨੁਕਤਾ ਇਸ ਲੜੀ ਦਾ ਆਪ ਜੀ ਨਾਲ ਲੈ ਕੇ ਜਾਓ, ਯਾਦ ਰੱਖੋ, ਦਿਲ ਚ ਵਸਾ ਕੇ ਜਾਓ, ਆਪਣੇ ਆਪ ਤੇ ਕੁਐਸਚਨ ਕਰੋ ਕਿ ਅੱਜ ਅਸਾਂ ਸੁਣਿਆ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿ ਉਹ ਆਖਦੇ ਹਨ ਕਿ ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ, ਸਾਨੂੰ ਜੀਣਾ ਹੀ ਨਹੀਂ ਆਉਂਦਾ। ਮੈਰਿਡ ਲਾਈਫ ਸਾਡੀ ਸਕਸੈਸ ਨਹੀਂ ਹੈ, ਬੱਚਿਆਂ ਦੇ ਨਾਲ ਸਾਡੀ ਸਕਸੈਸ ਨਹੀਂ ਹੈ, ਬਿਜ਼ਨਸ ਵਰਲਡ ਦੇ ਵਿੱਚ ਸਾਡੀ ਸਕਸੈਸ ਨਹੀਂ ਹੈ। ਮੈਂ ਉਹਨਾਂ ਉੱਤੇ ਹੁਣ ਗੁਰਬਾਣੀ ਦੇ ਆਪ ਜੀ ਨੂੰ ਵਿਚਾਰ ਸੁਣਾਵਾਂਗਾ ਕਿ ਮੈਂ ਕਿਉਂ ਆਖ ਰਿਹਾ ਹਾਂ। ਘਰੇਲੂ ਜ਼ਿੰਦਗੀਆਂ ਦੇ ਵਿੱਚ ਸਾਡੀ ਕਾਮਯਾਬੀ ਨਹੀਂ ਹੈ, ਕਿਸੇ ਵੀ ਏਰੀਏ ਦੇ ਵਿੱਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਜੇ ਤੁਸੀਂ ਬਹੁਤ ਸੋਚਦੇ ਹੋ ਕਿ ਬਹੁਤ ਐਲੀਗੈਂਟਲੀ ਰਹਿੰਦੇ ਹੋ, ਬਹੁਤ ਹੀ ਫਾਈਨੈਸਟ ਕੁਆਲਿਟੀ ਦੇ ਵਸਤਰ ਪਹਿਨਦੇ ਹੋ, ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜੀਣਾ ਆ ਗਿਆ ਹੈ, ਤਾਂ ਬਾਬਾ ਜੀ ਉਸ ਉੱਤੇ ਕਮੈਂਟ ਕਰਦੇ ਹਨ। ਆਓ ਪ੍ਰੇਮ ਨਾਲ ਥੋੜੇ ਜਿਹਾ ਪ੍ਰਮਾਣ ਸੁਣੋ। ਸਾਡੀ ਘਰੇਲੂ ਜ਼ਿੰਦਗੀ,

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ ਉੱਥੇ ਨਹੀਂ ਹੈ, ਘਰਾਂ ਦੇ ਵਿੱਚ ਅਗਰ ਜੋ ਵਾਤਾਵਰਣ ਹੈ ਉਹ ਆਤਮਿਕ ਨਹੀਂ ਹੈ, ਰੂਹਾਨੀ ਨਹੀਂ ਹੈ, ਸਤਸੰਗੀ ਨਹੀਂ ਹੈ, ਉੱਥੇ ਆਉਣ ਜਾਣ ਵਾਲੇ ਨੇਕ ਗੁਰਮੁਖ ਸਾਧ ਸੰਤ ਨਹੀਂ ਹਨ, ਤਾਂ ਫਿਰ ਕਹਿੰਦੇ ਤੁਹਾਨੂੰ ਘਰੇਲੂ ਜੀਵਨ 'ਚ ਵੀ ਜੀਣਾ ਨਹੀਂ ਆਇਆ। ਕਹਿੰਦੇ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ। ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਵਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ। ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ 'ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ। ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਉੱਤੇ ਮਹਾਰਾਜ ਜੀ ਕੀ ਆਖਦੇ, ਕਹਿੰਦੇ ਹਨ

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਬੇਕਾਰ ਹਨ, ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਦੀ ਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

0: ਕਹਿੰਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਆ ਜੋ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਉਹ ਜਵਾਬ ਦਿੰਦੇ ਹਨ, ਕਹਿੰਦੇ ਹਨ
1: ਸੋ ਜੀਵਿਆ ਜਿਸ ਮਨ ਵਸਿਆ ਸੋਏ,
0: ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ, ਅਲਾਈਵਨੈਸ ਦਾ ਜੋ ਸੋਰਸ ਹੈ, ਅਕਾਲ ਪੁਰਖ ਵਾਹਿਗੁਰੂ ਜੋ ਹੈ, ਕਹਿੰਦੇ ਉਹ ਜਿਸ ਦੇ ਮਨ ਦੇ ਵਿੱਚ ਵਸਿਆ ਹੈ ਸਿਰਫ ਉਹ ਜ਼ਿੰਦਾ ਹੈ, ਬਾਕੀ ਹੋਰ ਕੋਈ ਵੀ ਜਿੰਦਾ ਨਹੀਂ ਹੈ। ਇੱਕ ਪਰਮ ਚ ਹੈ ਕਿ ਅਸੀਂ ਜਿੰਦੇ ਹਾਂ। ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਜਿੰਦੇ ਨਹੀਂ ਹਾਂ? ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਬਿਮਾਰ ਹਾਂ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਸਾਨੂੰ ਜੀਣਾ ਨਹੀਂ ਆਉਂਦਾ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਪਰਿਵਾਰਕ ਜ਼ਿੰਦਗੀਆਂ ਦੇ ਵਿੱਚ ਸੰਤਾਨਾਂ ਅਜਿਹੀਆਂ ਪੈਦਾ ਨਹੀਂ ਕਰ ਸਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋਣ? ਕੀ ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਸਾਡੇ ਮੈਰਿਡ ਜੋ ਰਿਲੇਸ਼ਨਸ ਹਨ, ਮੈਰਿਜ ਦੇ ਜੋ ਰਿਲੇਸ਼ਨਸ ਜੋ ਹਨ ਉਹ ਆਤਮਕ ਹਨ, ਸਪਿਰਚੁਅਲ ਹਨ, ਉਹ ਇੱਕ ਦੂਸਰੇ ਦੀ ਰੂਹਾਨੀ ਯਾਤਰਾ ਪੂਰੀ ਕਰਨ ਦੇ ਵਾਸਤੇ ਇੱਕ ਸਪੋਰਟਿਵ ਹਨ? ਕੀ ਇਹੀ ਰਿਐਲਿਟੀ ਹੈ? ਇਹਨਾਂ ਦਾ ਸਭਨਾਂ ਦਾ ਜਵਾਬ ਆਪ ਜੀ ਨੇ ਆਪਣੇ ਆਪਣੇ ਅੰਦਰੋਂ ਲੱਭ ਲੈਣਾ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਗੁਰੂ ਬਾਬਾ ਜੀ ਨੇ ਆਖਿਆ ਹੈ ਮੇਰੀ ਤੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਤੁਹਾਡੇ ਜੀਵਨ ਦੀ ਯਾਤਰਾ ਦਾ ਕੀ ਬਣੇਗਾ? ਤੁਸੀਂ ਕਿੱਥੇ ਪਹੁੰਚੇ ਹੋ? ਤੇ ਜੇ ਪੁੱਛੀ ਮਹਾਰਾਜ ਤੁਸੀਂ ਹੀ ਦੱਸ ਦਿਓ ਅਸੀਂ ਕਿੱਥੇ ਪਹੁੰਚੇ ਹਾਂ, ਉਹ ਕਹਿੰਦੇ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਨੂੰ ਹਾਲੇ ਇਹ ਵੀ ਨਹੀਂ ਪਤਾ ਜੀਦਾ ਕਿਸ ਤਰ੍ਹਾਂ ਹੈ, ਤੁਹਾਨੂੰ ਹਾਲੇ ਜੀਣਾ ਹੀ ਨਹੀਂ ਆਇਆ, ਜੀਣ ਦਾ ਮਕਸਦ ਹੀ ਨਹੀਂ ਪਤਾ, ਜੀਵਨ ਕਾਹਦੇ ਲਈ ਹੈ ਇਹ ਵੀ ਨਹੀਂ ਪਤਾ। ਕੀਰਤਨ ਸਤਸੰਗ ਸੁਣਨ ਦਾ ਭਾਵ ਕੋਈ ਇਹ ਮਿਊਜ਼ੀਕਲ ਪਰਫਾਰਮੈਂਸਿਸ ਨਹੀਂ ਹੁੰਦੀ, ਕੋਈ ਐਂਟਰਟੇਨਿੰਗ ਦੇ ਵਾਸਤੇ ਨਹੀਂ ਹੁੰਦਾ। ਹਾਂ, ਅੰਦਰ ਕੋਈ ਐਸੀ ਬਾਣੀ ਦੇ ਨਾਲ ਜਾਗ ਲਿਆਉਣੀ ਹੈ, ਅਵੇਅਰਨੈਸ ਲਿਆਉਣੀ ਹੈ, ਅਵੇਕਨਿੰਗ ਪੈਦਾ ਕਰਨੀ ਹੈ ਤਾਂ ਕਿ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਪ੍ਰਤੀ ਸੋਚਣਾ ਸ਼ੁਰੂ ਕਰੀਏ, ਇਹਨਾਂ ਉੱਤੇ ਰਿਫਲੈਕਟ ਕਰੀਏ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਇਹਨਾਂ ਇਸ਼ੂਜ਼ ਦੇ ਉੱਤੇ ਆਪਣੀ ਵਿਚਾਰ ਦਿੰਦੇ ਹਨ। ਸਾਡੀ ਯਾਤਰਾ ਸਫਲ ਕਿਉਂ ਨਹੀਂ ਹੁੰਦੀ, ਸਾਨੂੰ ਜੀਣਾ ਕਿਉਂ ਨਹੀਂ ਆਉਂਦਾ, ਉਹਦੇ ਵਿੱਚ ਕੀ ਮਿਸਿੰਗ ਹੈ, ਕੀ ਸਾਡੀ ਅਵੇਅਰਨੈਸ ਚੋਂ ਬਾਹਰ ਹੈ, ਉਸ ਦੀ ਵਿਚਾਰ ਕੱਲ ਕੀਤੀ ਜਾਏਗੀ। ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਗੁਰੂ ਚੁਕਤੀ ਖੇਮਾ ਜੀਵਨ ਕੀ ਵਿਦ ਨਾ ਹੈ, ਇਸ ਪੰਕਤੀ ਨੂੰ ਯਾਦ ਰੱਖਿਓ, ਰਾਤ ਨੂੰ ਸੌਣ ਵੇਲੇ ਵੀ ਇਸ ਤੇ ਰਿਫਲੈਕਟ ਕਰਿਓ, ਘਰ ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਸਾਰੇ ਥਾਟ ਪ੍ਰੋਸੈਸ ਨੂੰ ਫਿਰ ਦੁਬਾਰਾ ਸ਼ੇਅਰ ਕਰਿਓ ਤੇ ਹੋਰ ਵੀ ਕਿਸੇ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਦਿਸ ਇਜ਼ ਦਾ ਬੈਸਟ ਵੇ ਟੂ ਲਰਨ, ਦੈਟ ਵੰਸ ਯੂ ਲਿਸਨ ਸਮਥਿੰਗ ਦੈਨ ਗੋ ਐਂਡ ਸ਼ੇਅਰ ਵਿਦ ਸਮਬਡੀ। ਐਸਾ ਨਾ ਹੋਵੇ ਕਿ ਲੰਗਰ ਦੇ ਵਿੱਚ ਬੈਠ ਕੇ ਸਾਡੀ ਗੱਲਬਾਤ ਹੀ ਤਬਦੀਲ ਹੋ ਜਾਏ, ਦੈਨ ਵੀ ਫੋਰਗੈਟ ਐਵਰੀਥਿੰਗ। ਉਸ ਦਾ ਅਰਥ ਇਹ ਹੋਇਆ ਕਿ ਅਸੀਂ ਸੁਣਾਉਣ ਵਾਲਿਆਂ ਦਾ ਵੀ ਟਾਈਮ ਵੇਸਟ ਕੀਤਾ ਔਰ ਆਪਣਾ ਵੀ ਟਾਈਮ ਵੇਸਟ ਕੀਤਾ। ਸਾਨੂੰ ਸ਼ਾਂਤੀ ਦੇ ਨਾਲ, ਕੁਆਇਟਨੈਸ ਦੇ ਨਾਲ ਚੁੱਪਚਾਪ ਹੋ ਕੇ, ਅੰਤਰ ਧਿਆਨ ਹੋ ਕੇ ਲੰਗਰ ਛੱਕ ਕੇ ਚਲੇ ਜਾਣਾ ਚਾਹੀਦਾ ਹੈ। ਜਾਂ ਗੱਲਬਾਤ ਹੋਵੇ ਤਾਂ ਉਸੇ ਹੀ ਟੌਪਿਕ ਤੇ ਹੋਵੇ ਜਿਸ ਨੂੰ ਅਸੀਂ ਹੁਣੇ ਸੁਣ ਕੇ ਹਟੇ ਹਾਂ, ਤਾਂ ਕਿ ਉਹ ਸਾਡੀ ਯਾਦ ਦੇ ਵਿੱਚ ਰਹੇ। ਗੁਰਚੁਕ ਦੀ ਖੇਮਾ।

ਦਾਰਾ ਦੇ ਕੇ ਗੁਰੂ ਸਿੱਖਾਂ ਨੂੰ ਸਮਝਾਉਂਦੇ ਹਨ। ਇਸ ਪਾਵਨ ਕਵੀ ਦੇ ਵਿੱਚ ਪਹਿਲਾ ਦ੍ਰਿਸ਼ਟਾਂਤ ਦਿੱਤਾ ਹੈ, ਜਿਵੇਂ ਡਾਕਟਰ ਦੀ ਦੁਕਾਨ ਤੇ ਉਸਦੇ ਘਰ ਦੇ ਵਿੱਚ ਬੇਅੰਤ ਰੋਗੀ ਆਉਂਦੇ ਹਨ। ਕੋਈ ਕਿਸ ਤਰ੍ਹਾਂ ਦਾ ਪੀੜਿਤ ਹੁੰਦਾ ਹੈ, ਕੋਈ ਕਿਸ ਤਰ੍ਹਾਂ ਦਾ

ਲਈ ਬੇਅੰਤੀ ਲੋਕੀ ਜਾਣਦੇ ਹਨ ਜੋ ਮਨੁੱਖ ਜਿਸ ਜਿਸ ਤਰ੍ਹਾਂ ਦਾ ਕੰਮ ਜਾਣਦਾ ਹੈ ਉਹਨੂੰ ਤੁਸੀਂ ਉਸੇ ਤਰ੍ਹਾਂ ਦਾ ਕੰਮ ਦੇ ਕੇ ਉਹਨਾਂ ਨੂੰ ਕੰਮ ਦਿੰਦਾ ਹੈ। ਤੀਜਾ ਉਦਾਹਰਣ ਦਿੰਦੇ ਹਨ ਜੈਸੇ ਦਾਨੀ ਦਾਦਾ ਪਾਸ ਜਨ ਅਰਥੀ ਅਨੇਕ ਅਨੇਕਾਈ ਸੱਜਣ ਲੋੜਵੰਦ ਪੁਰਸ਼ ਦਾਤਾ ਜਿਹੜੇ ਦਾਨੀ ਪੁਰਸ਼ ਹੁੰਦੇ ਉਹਨਾਂ ਪਾਸ ਜਾਂਦੇ ਹਨ ਤੇ ਹੋਰ ਦਾਨੀ ਪੁਰਸ਼ ਉਹਨਾਂ ਨੂੰ ਉਸੇ ਉਸ ਤਰ੍ਹਾਂ ਦੀ ਮਾਇਆ ਦਿੰਦਾ ਹੈ ਜਿਸ ਤਰ੍ਹਾਂ ਦਾ ਉਹ ਚੱਲਦਾ ਹੈ। ਇਸੀ ਤਰ੍ਹਾਂ ਭਾਈ ਸਾਹਿਬ ਦੱਸਦੇ ਹਨ ਕੈਸੇ ਗੁਰਸਿੱਖ ਆਵਤ ਹੈ ਅਨੇਕ ਕੈਸੇ ਗੁਰਸਾਹਿਬ

ਉਸੇ ਕਿਸੇ ਤਰ੍ਹਾਂ ਦੀ ਕਾਮਨਾ ਲੈ ਕੇ ਸਤਿਗੁਰੂ ਨੂੰ ਜਾਂਦਾ ਹੈ। ਆਓ ਕੋਈ ਸੁਣਾ ਖਾਜ ਨਾ ਜਾਏ, ਜਪੋ ਸਾਰੇ ਮਹਾਰਾਜ ਸਾਰਾ ਦਿਨ ਆਸ ਮੰਗਲ ਸਤਿਗੁਰੂ ਜੀ ਪੂਰਨ ਕਰਨ, ਜਪੋ ਸਾਰੇ।

ਅਭਿਨੰਦਨ ਦਾ ਆਪਣੇ ਜਥੇ ਵੱਲੋਂ ਇੱਥੋਂ ਦੇ ਸਮੂਹ ਗੁਰਸਿੱਖਾਂ ਦਾ ਬਹੁਤ ਬਹੁਤ ਧੰਨਵਾਦ ਕਰਿਆ ਜਿਨ੍ਹਾਂ ਨੇ ਦਸ ਰਾਬ ਸਾਹਿਬ ਸ੍ਰੀ ਦੀਆਂ ਦਰਸ਼ਨ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ। ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਾਰਿਆਂ ਦੇ ਉੱਤੇ ਬਖਸ਼ ਬਰੇ ਹੱਥ ਰੱਖਣ, ਚੜ੍ਹਦੀਆਂ ਕਲਾ ਦੇਸ਼ ਪ੍ਰਦੇਸ਼ ਰੱਖਿਆ ਕਰਨ। ਆਓ ਅੰਤ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਸਾਰੇ ਜਪੋ, ਕੋਈ ਸੁਣਾ ਖਾਲੀ ਨਾ ਜਾਏ।

ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਪਰਮ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ ਹਾਂ। ਆਪ ਜੀ ਪਰਮ ਪਵਿੱਤਰ ਦਿਹਾੜਾ ਜਾਣਦੇ ਜਿਨ੍ਹਾਂ ਜੀ ਗੁਰੂ ਸਿੱਖਾਂ ਵੱਲੋਂ ਮਾਤਾ ਭੈਣਾਂ ਵੱਲੋਂ ਕੀਰਤਨ ਸਿਬਤ ਹੇਠ ਮਾਜ ਰੋਜ ਦਾਤਾ ਜੀ ਸਰਬਤ ਨੂੰ ਦਰੋ ਗਰੋ ਸਿੱਖੀ ਦਾਤਾ ਸੁਮਨ ਪੱਖੇ ਚੜ੍ਹਦਿਆਂ ਕਲਾ ਦੇਸ਼ ਪ੍ਰਤੀ ਸੱਚਾ ਕਰੇ ਸਿੱਖਾਂ ਦੀ ਉਮਰ ਵੇਲੇ ਜਾਗਣਾ ਹੋ ਸਲਾਨ।

ਸੇਵਾ, ਸੇਵਾ ਦਾ ਮਤਲਬ ਸ਼ਿਵ ਜੀ ਨੀ ਹੈਗਾ। ਸ਼ਿਵ ਸ਼ਿਵ ਕਰਤੇ ਜੋਰ ਨਾਲ ਤੇ ਆਵੇ ਬਲਦ ਚੜੇ ਡੋਰੂ ਟਮਕਾਵੇ, ਉਹ ਬਲਦ ਦੀ ਜੂਨ ਚ ਪੈਂਦਾ। ਮਾਂ ਮਾਈ ਦੀ ਪੂਜਾ ਕਰੇ ਨਰਸੇ ਨਾਰ ਹੋਏ ਔਤਰੇ, ਉਹ ਨਾਰ ਦੀ ਜੂਨ ਚ ਪੈਂਦਾ। ਤੂੰ ਕਹੀਏ ਆਦ ਤੁਹਾਨੀ ਮੁਕਤੀ ਬਰੀਆ ਕਾਠ ਬਾਨੀ। ਇਸ ਵਾਸਤੇ ਹਿੰਦੂ ਅੰਨਾ ਤੁਰਕੂ ਕਾਲਾ ਦੋਵਾਂ ਤੇ ਗਿਆਨੀ ਸਿਆਣਾ, ਜਿਹੜਾ ਇੱਕ ਤੋਂ ਬਿਨਾਂ ਦੂਜੇ ਨੂੰ ਮੰਨਦਾ ਹੀ ਨਹੀਂ। ਸ਼ਿਵਾ ਦਾ ਮਤਲਬ ਸ਼ਿਵ ਜੀ ਨਹੀਂ, ਸ਼ਿਵਾ ਦਾ ਮਤਲਬ ਪਾਵਨ, ਮੈਨੂੰ ਵਰ ਦਿਓ ਪਾਵਨ। ਸ਼ਿਵਾ ਮੈਨੂੰ ਸ਼ੁਭ, ਸ਼ੁਭ ਵਰ ਮੈਨੂੰ ਬਖਸ਼ੋ। ਕਿਹੜਾ ਸ਼ੁਭ ਕਰਮ ਤੇ

ਸਾਡਾ ਕੀਰਤਨ ਵੀ ਇਸ ਤਰ੍ਹਾਂ ਦਾ ਜਿਵੇਂ ਗੱਤਕਾ ਖੇਡੀਦਾ ਹੈ। ਗੁਰੂ ਕੇ ਸਿੱਖ ਸੰਗਤਾਂ ਦਾ ਜੋ ਬਚਨ ਹੈ ਇਹਨੂੰ ਕੋਈ ਮੋੜ ਨਹੀਂ ਸਕਦਾ। ਇਹਨਾਂ ਬਚਨਾਂ ਨੂੰ ਤਾਂ ਮੇਰੇ ਸਤਿਗੁਰਾਂ ਵੀ ਨਹੀਂ ਮੋੜਿਆ, ਮੈਂ ਤਾਂ ਤੁਹਾਡੀ ਜੋੜੀ ਧਾਰਨਾ ਅਧਰਾ ਵਿਆਹ ਦਾਸ ਹਾਂ। ਤੋ ਮੈਂ ਨਾ ਪਰਸੋਂ ਇੱਕ ਅਖਬਾਰ ਚ ਖਬਰ ਪੜ੍ਹੀ, ਇੱਕ ਮਿੰਟ ਮੈਂ ਗੱਲ ਕਰ ਲਵਾਂ। ਅਖਬਾਰ ਚ ਮੈਂ ਪੜ੍ਹਿਆ ਵੀ ਆਹ ਜਿਹੜੀ ਮਰਗੀ ਜਿਹੜੀ ਹੈ ਨਾ, ਮੈਨੂੰ ਨਾ ਭੁੱਲ ਗਏ, ਚਲੋ ਨਾ ਹੀ ਲਾ ਲਓ ਵਾਹਿਗੁਰੂ। ਇੱਕ ਮਿੰਟ ਸੁਣੋ, ਇੱਕ ਮਿੰਟ, ਇੱਕ ਮਿੰਟ। ਉਹਦਾ ਨਾਂ ਉੱਥੇ ਲਿਖਿਆ ਵੀ ਇਹ ਭਾਰਤ ਮਾਂ ਆ, ਭਾਰਤ ਮਾਂ ਤੇ ਭਾਰਤ ਦਾ ਬਾਪੂ ਤੇ ਗਾਂਧੀ ਸੀ, ਤੇ ਇਹ ਮਾਂ ਬਣ ਗਈ ਤੇ ਬਾਪੂ ਮਾਂ ਦੇ ਉਹ ਕਿਸ ਤਰ੍ਹਾਂ। ਤੇ ਫਿਰ ਅੱਗੋਂ ਫਿਰ ਕਹਿੰਦੇ ਚਾਚਾ ਚਾਚਾ ਨਹਿਰੂ ਸੀ, ਉਹ ਬਾਪੂ ਤੇ ਉਹ ਚਾਚਾ ਤੇ ਉਹ ਮਾਂ ਰਿਸ਼ਤਾ। ਚਲੋ ਕੋਈ ਨੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਸੇ ਕਿਹਾ ਵੀ ਕੋਈ ਬਚਨ ਸੁਣਾਓ, ਉਹ ਕਹਿੰਦੇ ਬਚਨ ਤੇ ਫਿਰ ਸੁਣਾਓ, ਪਹਿਲਾਂ ਮੈਂ ਰਾਗ ਸੁਣਾਵਾਂ ਤੁਹਾਨੂੰ ਰਾਗ। ਲਓ ਜੀ ਗੁਰੂ ਗੋਬਿੰਦ ਸਿੰਘ ਰਾਗ ਸੁਣਾਉਂਦੇ ਆ, ਕੀ ਕਹਿੰਦੇ? ਕਹਿੰਦੇ ਤਾਕਰਦਮ ਤੀਰੰ, ਤੀਰ ਚਲਾਓ, ਤਾਕਰਦਮ ਤੀਰੰ ਤੁਪਕੰ ਤੜਾਕੰ, ਬੰਦੂਕਾਂ ਚਲਾਓ ਤੋਪਾਂ ਚਲਾਓ, ਤਾਕਰਦਮ ਕਾਤੀ ਕਟਾਰੀ ਕੜਾਕੰ, ਕਾਤੀਆਂ ਕਟਾਰੀਆਂ ਢਾਲਾਂ ਦੇ ਉੱਤੇ ਕੜਾਕ ਕੜਾਕ ਵੱਜਦੀਆਂ ਹੁਣ, ਨਗਰਦਨ ਨਗਾਰੇ ਬਾਗਰਦਨ ਬਾਜੇ, ਸਾਗਰਦਨ ਸੂਰੇ ਗਾਗਰਦਨ ਗਾਜੇ, ਸਿੰਘ ਗੱਜਦੇ ਹੋਣ, ਸਾਗਰਦਨ ਸ਼ਸਤਰੰ ਜਾਗਰਦਨ ਚਾਰੇ, ਬਾਗਰਦਨ ਬੀਰੰ ਡਾਗਰਦਨ ਡਕਾਰੇ, ਨਗਰਦਨ ਜਾਗਰਦਨ ਬਾਗਰਦਨ ਬਾਜੇ, ਸਾਗਰਦਨ ਸੂਰੇ ਗਾਗਰਦਨ ਗਾਜੇ, ਗਗਰ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਤਾਓ, ਫੇਰ ਜੋ ਮੰਨ ਲਿਓ ਸੂਰਮਾ।

ਇੱਕ ਸਿੰਘ ਮੈਨੂੰ ਕਹਿੰਦਾ ਜੀ ਜਦੋਂ ਰੇਡੀਓ ਪ੍ਰੋਗਰਾਮ ਹੁੰਦਾ ਵੇਲੇ ਜੋੜੀ ਚ ਰਾਸ ਤੇ ਵਜਾਇਆ ਕਰੋ। ਮੈਂ ਕਿਹਾ ਕੀ ਗੱਲ, ਗੁਰੂ ਗੋਬਿੰਦ ਸਿੰਘ ਰਣਜੀਤ ਨਗਾਰਾ ਵਜਾਉਂਦੇ ਸੀ, ਉਹਦੇ ਨਾਗਰ ਤੱਕ ਨਗਾਰੇ ਪਾਗਰ ਤੱਕ ਵਾਜੇ, ਤੁਸੀਂ ਆਂਦੇ ਹੌਲੀ। ਮੈਂ ਕਿਤੇ ਉੱਥੇ ਰੇਡੀਓ ਵੱਜਦਾ ਹੋਵੇ ਤੇ ਐਸਾ ਵੱਜੇ ਧਾਹ ਧਈਆ ਅਗਲੇ ਦਾ ਹਾਰਟ ਹੀ ਫੇਲ ਹੋ ਜਾਏ। ਮੇਰੀ ਤੇ ਇਹ ਤਮੰਨਾ ਸੁਣੋ।

देना हरदा जिसदा साहेब डांडा होए इसनू मार न सके साहेब की से

0: ਪੁੱਤ ਹਾਂ। ਚੜ੍ਹਦੀ ਕਲਾ ਦੀ ਬਾਣੀ ਦੇਖੋ ਗੁਰੂ ਗੋਬਿੰਦ ਸਿੰਘ ਜੀ,
1: ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋਲਾ ਹੈ, ਛੱਤਰੀ ਕੋ ਪੁੱਤ ਹਾਂ ਬ੍ਰਾਹਮਣ ਕੋ ਨਾ ਹੈ, ਤੈ ਤਪ ਆਵਤ ਹਾਂ ਜੋ ਕਰੋ ਅਰ ਔਰ ਜੰਜਾਰ ਜਿਤੋ ਗ੍ਰਹਿ ਕੋ, ਤੋਹ ਤਿਆਗ ਕਹਾਂ ਜਿਤ ਤਾ ਮੈਂ ਧਰੋ, ਔਰ ਜੰਜਾਰ ਜਿਤੋ ਗ੍ਰਹਿ ਕੋ, ਤੋਹ ਤਿਆਗ ਕਹਾਂ ਚਿਤ ਤਾ ਮੈਂ ਧਰੋ, ਅਬ ਰੀਝ ਕੇ ਦੇਹੋ ਵਹਿ ਹਮਕੋ, ਜਉ ਬੇਨਤੀ ਕਰ ਜੋਰ ਕਰੋ, ਜਬ ਆਪ ਕੀ ਆਉਂਦ ਨਿਦਾਨ ਬਣੇ ਅਸਹੀ।

ਸਿਵਾ ਪਰ ਮੋਹ ਕਿਹਾ ਸਭ ਧਰਮਨ ਤੇ ਕਬ ਹੁਣ ਨਾ ਕਰੋ ਸਿਵਾ ਪਰ ਮੋਹ ਕਿਹਾ ਸਭ ਧਰਮਨ ਤੇ ਕਬ ਹੁਣ ਨਾ ਕਰੋ ਨਾ ਡਰੋ ਅਰਸਿਓ ਜਬ ਜਾਏ ਲਰੋ ਨਿਸ਼ਚੇ ਕਰ ਆਪਣੀ ਜੀਤ ਕਰੋ ਨਾ ਡਰੋ ਅਰਸਿਓ ਜਬ ਜਾਏ ਲਰੋ ਨਿਸ਼ਚੇ ਕਰ ਆਪਣੀ ਜੀਤ ਕਰੋ ਔਰ ਸਿੱਖੋ ਆਪਣੇ ਹੀ ਮਨ ਕੋ ਲਾਲ ਜਹਾਂ ਕੋ ਕਾਉ ਚੜਾ ਔਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲ ਜਹਾਂ

شاہی لے کر آؤں تخت ساچے سائبان.

Gorgo!

ਤਾਲਬੇ ਮਤਲੂਬ ਗੁਰ ਗੋਬਿੰਦ ਸਿੰਘ ਨਿਸ਼ਾ ਨਿਸ਼ਾ ਨਿਰੇ ਸਾ ਨਿਸ਼ਾ ਨਿਸ਼ਾ ਨਿਰੇ

भावत सेव करी किन्ही की भावत

ਬਣੀਏ ਸਭ ਤੇ ਉੱਚਾ। ਆਪਣੇ ਆਪ ਨੂੰ ਜਿਹੜਾ ਨੀਵਾਂ ਬਣਾ ਕੇ ਗਰੀਬ ਬਣਾ ਕੇ ਰੱਖੇ, ਵਾਹਿਗੁਰੂ ਵੱਲੋਂ ਉਹਨੂੰ ਦਾਤ ਕਿੰਨੀ ਮਿਲਦੀ ਹੈ, ਇਹਦਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਆਪਣੀ ਬਾਣੀ ਅੰਦਰ। ਕਹਿੰਦੇ ਦਾਣਾ ਹੋਏ ਅਨਾਰ ਦਾ, ਅਨਾਰ ਦਾ ਦਾਣਾ ਆਪਣੇ ਆਪ ਨੂੰ ਨਿਮਰਤਾ ਵਿੱਚ, ਉਸਨੇ ਆਪਣੇ ਵਜੂਦ ਨੂੰ ਨਿਮਰਤਾ ਚ ਲਿਆ ਕੇ ਮਿੱਟੀ ਚ ਰੋਲਿਆ, ਇੰਨਾ ਗਰੀਬ ਬਣ ਗਿਆ, ਮਿੱਟੀ ਚ ਰੁਲ ਗਿਆ। ਵਾਹਿਗੁਰੂ ਨੇ ਉਸਨੂੰ ਦਾਤ ਬਖਸ਼ੀ, ਭਾਗ ਲਾਏ। ਭਾਈ ਗੁਰਦਾਸ ਸਾਹਿਬ ਦੀ ਬਾਣੀ, ਦਾਣਾ ਹੋਏ ਅਨਾਰ ਦਾ ਹੋਏ ਧੂੜ ਧੂੜੀ ਵਿੱਚ ਤੱਸੇ, ਫਿਰ ਹੋਏ ਬਿਰਖ ਹਰਿਆਵਲਾ, ਹਰਿਆਵਲਾ ਬਿਰਖ ਬਣ ਗਿਆ, ਲਾਲ ਗੁਲਾਲਾ ਫੁੱਲ ਵਿਗਸੇ, ਇੱਕ ਬਿਰਖ ਸਹਿਸ ਫਲ, ਫੁੱਲ ਫਲ ਦੇ ਮਨ ਅੰਦਰ ਵਸੇ, ਇੱਕ ਦੂ ਦਾਣੇ ਲੱਖ ਹੋਏ, ਇੱਕ ਦੂ ਦਾਣੇ ਲੱਖ ਹੋਏ, ਫੁੱਲ ਫਲ ਇੱਕ ਦੂ ਇੱਕ ਸਰਸੇ, ਜਿਉਂ ਜਿਉਂ ਲਈਣ ਤੋੜ ਫਲ, ਤਿਉਂ ਤਿਉਂ ਫਿਰ ਫਿਰ ਫਲੀਏ ਹੱਸੇ, ਨਿਵ ਚੱਲਣ ਗੁਰੂ ਮਾਰਗ ਦੱਸੇ, ਨਿਵ ਚੱਲਣ ਗੁਰੂ ਮਾਰਗ ਦੱਸੇ, ਹੋਏ ਵੜੇਵਾਂ ਜੱਗ ਵਿੱਚ ਵੜੇਵੇਂ।

ਸੱਜਣ ਪਿੰਜ ਉਡਾਇਆ ਕਰ ਕਰ ਗੋਰੀ ਸੂਤ ਕਟਾਇਆ ਤਨ ਤਨ ਖੁੰਭ ਚੜਾ ਕੇ ਦੇ ਦੇ ਦੁੱਖ ਧਵਾਏ ਰੰਗਾਇਆ ਫਿਰ ਕੈਂਚੀ ਕੱਟਣ ਕੱਟਿਆ ਫਿਰ ਸੂਈ ਧਾਗੇ ਜੋੜ ਸਵਾਇਆ ਲੱਜਣ ਕੱਜਣ ਹੋਏ ਟਜਾਇਆ ਇਹ ਰੁਮਾਲ ਬਣ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਭਾਏਮਾਨ ਹੋ ਦੇਖੋ ਕਿੱਡਾ ਵੱਡਾ ਭਾਗ ਗੁਰਸਿੱਖ ਦੇ ਸੀਸ ਤੇ ਦਸਤਾਰ ਬਣ ਕੇ ਸੱਜ ਗਿਆ ਕਿਉਂ ਇਸ ਤਰ੍ਹਾਂ ਬਾਬਾ ਦੀਪ ਸਿੰਘ ਨੇ ਆਪਣੇ ਆਪ ਨੂੰ ਸਾਧ ਸਿੰਘ ਜੀ ਇੰਨੇ ਨਿਮਰਤਾ ਵਿੱਚ ਲੈ ਗਏ ਕਹਿੰਦੇ

ਉਸ ਨੂੰ ਚੱਲਿਆ ਗਣ ਗੰਧਰਵ ਸਭਾ ਸੁਖ ਰਾਜ ਜੰਪੁਰ ਗਿਆ ਪੁਕਾਰ ਸੁਣ ਮਿਲ ਰਾਮਨ ਜੀ ਨਹੀਂ ਧਰਮ ਰਾਏ ਨੂੰ ਆਖਿਓ ਸਭਨਾ ਦੀ ਕਰ ਬੰਦ ਕਰੇ ਬੇਨਤੀ ਧਰਮ ਰਾਏ ਹਾਂ ਸੇਵਕ ਠਾਕਰ ਪਾਪਾ ਨਾਲ ਕਰੇ ਮਿਲ ਜਾਣੀ ਤਾਂ ਸਿੰਘ ਪਾਪ ਨਾ ਪੁੱਛ ਗੁਰਮੁਖ ਨਾ ਅਤੁਲ ਨਾ

Thank you.

ਮਨੁੱਖ ਜਨਮ ਸਵਾਰ ਦਰਗੇ ਸੱਚੀ ਦਰਗਾ ਜਾਏ ਸੱਚਾ ਬਿਣ ਮੱਲਿਆ ਸੱਚੀ ਦਰਗਾ ਜਾਏ ਸੱਚਾ ਬਿਣ ਮੱਲਿਆ ਸੱਚੀ ਦਰਗਾ ਜਾਏ ਸੱਚਾ ਬਿਣ ਮੱਲਿਆ ਜਿਹਾ ਚੀਰੀ ਲਿਖਿਆ ਤੇ ਕਰਮ ਕਮਾਏ ਕੱਲੇ ਆਏ ਨਾਨਕਾ।

ਲੋਕ ਮੱਲਾ ਪਹਿਲਾ ਬਹੁ ਬ੍ਰਾਹਮਣ ਕੋ ਕਰ ਲਾਓ ਗੋਬਰਧਨ ਨਾਰਾਇਣ ਪੋਤੇ ਦੇ ਘਾਤੇ ਦਾ ਮਾਲੀ ਤਨ ਮਿਲ ਸਖਾਈ ਮੰਤਰ ਪੂਰਾ ਪੜਕਦੇ ਪਾਸੇ ਸੰਗੀਤ ਦੁਰਗਾ ਪਾਈ ਛੋਟੇ ਲੈ ਪਖੰਡਾ ਨਾਲ ਮਾਨਸ ਖਾਣੇ ਕਰੇ ਨਿਵਾਜ।

ਦਿਖਾਈ ਹੱਥ ਵੀ ਜਗ ਆਸਾਈ ਨੀਲ ਵਸਤ ਪਹਿਰੋਏ ਪ੍ਰਵਾਨ ਮਿਲੇ ਸ਼ਤਾਲੇ ਪੂਜੇ ਪ੍ਰਾਣ ਭਾਖਿਆ ਕਰ ਪੁੱਠਾ ਵੱਖਰਾ ਖਾਣਾ ਚੌਂਕੇ ਕਿਸਨੇ ਜਾਣਾ ਦੇਖ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੁੜੀਆਂ ਮਤ ਪਿੱਟੇ ਵੀ ਮਤ ਪਿੱਟੇ ਸਾਡੇ ਪਿੱਟੇ ਹਾਂ।

ਮੰਗਾ ਮੋਲਾ ਕੀਚੇ ਦਿਲ ਮਿਹਨਤ ਨਿਹਾਲੀਏ ਜਿਉ ਸਾਹਿਬ ਨਾਨਾ ਹਾਰੀਏ ਤੇ ਬੇਹਾ ਪਾਸਾ ਖਾਲੀ ਪਿਛਲਾ ਹੀ ਉੱਪਰ ਖਾਲੀਏ ਜਿਹਨਾਂ ਗੁਰਮੁਖ ਨਾਮ ਤਿਹਾਇਆ ਤੇ ਫਿਰ ਫਿਕਰ ਨਾ ਹੋਈ।

ਰਾਗ ਗੌੜੀ ਮਾਲਵਾ ਵਿੱਚ ਰਿਸ਼ਭ ਧੈਵਤ ਕੋਮਲ ਤੇ ਮੱਧਿਅਮ ਤੀਬਰ ਲੱਗਦਾ ਹੈ। ਇਸ ਰਾਗ ਦੇ ਆਰੋਹ ਵਿੱਚ ਨਿਸ਼ਾਦ ਅਤੇ ਅਵਰੋਹ ਵਿੱਚ ਧੈਵਤ ਵਰਜਿਤ ਹਨ। ਇਸ ਰਾਗ ਦੀ ਜਾਤੀ ਸ਼ਾੜਵ ਸ਼ਾੜਵ, ਵਾਦੀ ਰਿਸ਼ਭ, ਸੰਵਾਦੀ ਪੰਚਮ ਅਤੇ ਸਮਾਂ ਦਿਨ ਦਾ ਚੌਥਾ ਪੈਰ ਹੈ। ਇਸ ਰਾਗ ਵਿੱਚ ਹਰ ਨਾਮ ਲੇਹੋ ਮੀਤਾ ਲੇਹੋ ਸ਼ਬਦ ਦਾ ਗਾਇਨ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ।

ਭਗਵਾਨ ਪਾਗੇ ਪਹਿਲਾਂ ਸੁਣ ਭੋਗੀ ਭਗਤ ਵਿਛਲ ਦੁਖ ਪੰਜਣਾ ਜਪ ਸਦਾ ਅਰੋਗੀ ਰਸੀਆ ਰਖਵਾਲਾ ਰਚਨਹਾਰ ਜੋ ਕਰੇ ਸੋਗੀ ਮਧਸੂਦਨ ਮਾਧੋ ਮੁਰਾਰ ਬਾਰੰਗੀ ਖੇਲਾ ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਗਾਇਨ ਰੂਪ ਹੋਏ ਪ੍ਰਗਟਿਆ ਮਧਸੂਦਨ ਮਾਧੋ ਮੁਰਾਰ।